ਸਰਦਾਰ ਦੀਦਾਰ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਅੰਗ ਸੰਸਾਯੋਨਾ ਮੇਰ ਪ੍ਰਿਆਤ ਰੱਖਣਾ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ।

ਸਾਧ ਪਿਆ ਬੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਵੇ ਬੁਲਾਰੇ।

ਚੇਤ ਆਵੇ, ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਪਤਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀ ਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

திரிபவன மஹீப சுர நர அசுர நீத நீத பனத்ரண கஹத

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਣਾਂ ਵਿਖੇ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਮਨ ਬਾਣੀ ਸਰੀਰ ਕਰਕੇ ਸਫਲੇ ਹੋ ਰਹੇ ਗੁਰੂ ਪਿਆਰੇ ਖਾਲਸਾ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨ ਦਾ ਸਮਾਂ ਹੈ। ਸਾਧ ਸੰਗਤ ਜੀ, ਅੱਜ ਦਾ ਜੋ ਦਿਨ ਹੈ ਨਾ, ਉਸ ਮਹਾਨ ਸ਼ਹੀਦ ਦੀ ਸ਼ਹਾਦਤ ਦਾ ਵੀ ਦਿਨ ਹੈ ਜਿਸ ਮਹਾਨ ਸ਼ਹੀਦ ਨੂੰ ਹਰ ਰੋਜ਼ ਪੂਰਾ ਪੰਥ ਅਰਦਾਸ ਦੇ ਵਿੱਚ ਯਾਦ ਕਰਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਇਹ ਜੋ ਸ਼ਬਦ ਨੇ, ਇਹ ਜੋ ਅਲਫਾਜ਼ ਨੇ, ਇਹ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਵਾਸਤੇ ਸਿੱਖ ਪੰਥ ਨੇ ਉਹਨਾਂ ਦੀ ਸ਼ਹਾਦਤ ਨੂੰ ਸਦਾ ਯਾਦ ਕਰਨ ਵਾਸਤੇ ਅਰਦਾਸ ਦੇ ਵਿੱਚ ਜੋੜੇ ਨੇ। ਗਰੀਬ ਨਿਵਾਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਵਿਖੇ ਰਹਿ ਕਰਕੇ ਵੱਡੀਆਂ ਭਾਰੀਆਂ ਸੇਵਾਵਾਂ ਨਿਭਾਉਣ ਵਾਲੇ ਦਮਦਮਾ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਲਿਖਾਰੀ ਹੋ ਕਰਕੇ ਲਿਖਣ ਵਾਲੇ ਹਜ਼ੂਰ ਸਾਹਿਬ ਤੱਕ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਨਾਲ ਆਉਣ ਵਾਲੇ ਅਤੇ ਜਿਸ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਅਰਪਣ ਕੀਤੀ ਗਈ ਨਾ, ਅਤੇ ਭਾਈ ਮਨੀ ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਵਜੋਂ ਚੌਰ ਸਾਹਿਬ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਹਾਜ਼ਰ ਸਨ। ਇਸ ਪ੍ਰਕਾਰ ਹਜ਼ੂਰ ਸਾਹਿਬ ਤੱਕ ਵੀ ਸਤਿਗੁਰੂ ਜੀ ਦੇ ਨਾਲ ਆਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਅਰਪਣ ਵੇਲੇ ਸੇਵਾ ਦੇਣ ਵਾਲੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਹੁਕਮ ਦੇ ਨਾਲ ਫਿਰ ਦਿੱਲੀ ਜਾਣ ਵਾਲੇ, ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਆਪ ਜੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਨਿਯੁਕਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਦੇ ਨੇ, ਅਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਅਰਥਾਂ ਦੀ ਟਕਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਚਲਾਉਣ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਅਰਥਾਂ ਦੀ ਟਕਸਾਲ ਦੇ ਮੁਖੀ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ। ਸਾਧ ਸੰਗਤ ਜੀ, ਸਿੱਖ ਪੰਥ ਦੇ ਉੱਪਰ ਵਿਪਤਾ ਦਾ ਸਮਾਂ ਆਇਆ, ਕਸ਼ਟਾਂ ਦਾ ਸਮਾਂ ਆਇਆ, ਭੀੜਾਂ ਦਾ ਸਮਾਂ ਆਇਆ, ਪੰਥ ਬਿਖਰ ਗਿਆ, ਪਰ ਜਿਸ ਵੇਲੇ ਸਿੰਘਾਂ ਨੇ ਆਪਣੇ ਦਬਦਬੇ ਦੇ ਨਾਲ ਸਰਕਾਰ ਨੂੰ ਸਾਧ ਸੰਗਤ ਜੀ ਕਰੜੀ ਟੱਕਰ ਦਿੱਤੀ ਏ, ਅਤੇ ਸਿੰਘਾਂ ਦੀ ਜੈ ਜੈਕਾਰ ਹੋਣ ਲੱਗੀ, ਚੜ੍ਹਦੀ ਕਲਾ ਹੋਣ ਲੱਗੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਵਿਚਾਰਿਆ ਦੀਵਾਲੀ ਦਾ ਅਰਥਾਤ ਬੰਦੀ ਛੋੜ ਗੁਰਪੁਰਬ ਬੰਦੀ ਛੋੜ ਦਿਵਸ ਆ ਰਿਹਾ, ਦੀਵਾਲੀ ਦਾ ਮੇਲਾ

ਸੂਬੇਦਾਰ ਨੇ ਇੱਕ ਨਿਯਮ ਇੱਕ ਸ਼ਰਤ ਰੱਖੀ ਹੈ ਕਿ ਮੇਲਾ ਤੇ ਮਨਾਉਣ ਦਿੱਤਾ ਜਾਵੇਗਾ ਦੀਵਾਲੀ ਦਾ, ਪਰ ਇਵਜ਼ਾਨੇ ਵਜੋਂ 5,000 ਰੁਪਇਆ ਸਰਕਾਰੀ ਖਜ਼ਾਨੇ ਦੇ ਵਿੱਚ ਮੇਲਾ ਮਨਾਉਣ ਤੋਂ ਉਪਰੰਤ ਜਮ੍ਹਾਂ ਕਰਵਾਉਣਾ ਪਵੇਗਾ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਵਿਚਾਰਿਆ, ਪੰਥ ਦੀ ਇਕੱਤਰਤਾ ਹੋਵੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਤਕਰੀਰਾਂ ਹੋਣ, ਵਾਰਤਾਲਾਪ ਹੋਵੇ, 5,000 ਦੀ ਕਿਹੜੀ ਗੱਲ ਹੈ, ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿਆਂਗੇ। ਸਾਧ ਸੰਗਤ ਜੀ, ਉਦੋਂ ਦੇ 5,000 ਅੱਜ ਦੇ ਕਈ ਲੱਖਾਂ ਦੇ ਬਰਾਬਰ ਹੋਣਗੇ, ਪਰ ਆਪ ਜੀਆਂ ਨੇ ਪਰਵਾਹ ਨਹੀਂ ਕੀਤੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਰਬਤ ਖਾਲਸੇ ਦਾ ਇਕੱਠ ਹੋਵੇ, ਜੋੜ ਮੇਲਾ ਸਤਿਗੁਰੂ ਜੀ ਦੇ ਘਰ ਵਿੱਚ ਸਜੇ, ਕੋਈ ਗੱਲ ਨਹੀਂ, ਇੰਨੀ ਕੁ ਮਾਇਆ ਦੇ ਦਿਆਂਗੇ। ਲਾਹੌਰ ਸਰਕਾਰ ਦੀ ਨੀਅਤ ਫਿੱਟ ਗਈ, ਫੌਜੀ ਟੁਕੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਚਾਰ ਚਫੇਰੇ ਤਾਇਨਾਤ ਕਰ ਦਿੱਤੀਆਂ, ਬਿਠਾ ਦਿੱਤੀਆਂ, ਘੇਰੇ ਪਵਾ ਦਿੱਤੇ, ਹਦਾਇਤਾਂ ਕਰ ਦਿੱਤੀਆਂ ਗਈਆਂ। ਜਿੰਨੇ ਵੀ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ, ਉਹਨਾਂ ਨੂੰ ਆਉਣ ਦੇਣਾ। ਪਰ ਜਦੋਂ ਸਾਰੇ ਪੰਥ ਦੀ ਇਕੱਤਰਤਾ ਹੋਵੇ ਨਾ, ਅਤੇ ਵੱਡੀਆਂ ਫੌਜਾਂ ਨੇ ਇੱਕੇ ਵਾਰ ਘੇਰਾ ਪਾ ਕੇ ਸਿੰਘਾਂ ਦੇ ਉੱਪਰ ਹਮਲਾ ਕਰਕੇ ਤਿੰਨਾਂ ਨੂੰ ਸ਼ਹੀਦ ਕਰ ਦੇਣਾ, ਇੱਥੇ ਆਉਣ ਦੀ ਤਾਂ ਆਗਿਆ ਹੈ, ਇਜਾਜ਼ਤ ਹੈ, ਪਰ ਵਾਪਸ ਕੋਈ ਜਿਉਂਦਾ ਨਹੀਂ ਜਾਣਾ ਚਾਹੀਦਾ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸਰਕਾਰ ਦੀ ਧੋਖੇਬਾਜ਼ੀ ਦਾ, ਬਦਨੀਅਤ ਦਾ ਪਤਾ ਲੱਗ ਗਿਆ। ਸਾਰੇ ਖਾਲਸਾ ਪੰਥਾਂ ਵੱਲ ਅਰਥਾਤ ਦਲ ਪੰਥਾਂ ਵੱਲ, ਜਿੱਥੇ ਜਿੱਥੇ ਵੀ ਦਲ ਪੰਥ ਸਨ, ਗੁਰੂ ਕੇ ਸਿੰਘ ਸਨ, ਚਿੱਠੀਆਂ ਭੇਜ ਦਿੱਤੀਆਂ, ਸਰਕਾਰ ਦੀ ਨੀਅਤ ਬੇਈਮਾਨ ਹੈ, ਹਮਲਾ ਕਰਕੇ ਸਿੰਘਾਂ ਨੂੰ ਸ਼ਹੀਦ ਕਰਨਾ ਚਾਹੁੰਦੀ ਹੈ। ਇਸ ਕਰਕੇ ਦਲ ਪੰਥ ਦੇ ਚਰਣਾਂ ਵਿਖੇ ਬੇਨਤੀ ਹੈ, ਸਮੂਹ ਸਿੰਘਾਂ ਦੇ ਚਰਣਾਂ ਵਿਖੇ ਬੇਨਤੀ ਹੈ, ਦੀਵਾਲੀ ਦਾ ਮੇਲਾ ਮਨਾਉਣ ਵਾਸਤੇ ਕੋਈ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨਾ ਆਇਓ। ਫਲਸਵਰੂਪ ਦੀਵਾਲੀ ਦਾ ਮੇਲਾ ਧੂਮਧਾਮ ਦੇ ਨਾਲ ਨਹੀਂ ਮਨਾਇਆ ਗਿਆ, ਸਿੰਘਾਂ ਦੀ ਇਕੱਤਰਤਾ ਨਹੀਂ ਹੋਈ, ਅਤੇ ਜਿਸ ਵੇਲੇ ਸਰਕਾਰ ਦੀ ਬਦਨੀਅਤ, ਸਾਧ ਸੰਗਤ ਜੀ, ਜੋ ਉਹਨਾਂ ਨੇ ਮਨਸਾ ਪੂਰੀ ਕਰਨੀ ਚਾਹੀ ਸੀ ਨਾ ਪੂਰੀ ਹੋਈ ਨਾ, ਅਤੇ ਇਸ ਵੇਲੇ ਸਰਕਾਰ ਝੁੰਝਲਾ ਉੱਠੀ ਹੈ। ਸਾਰੇ ਪਤਨਾਂ ਦੇ ਤਾਰੂ ਇਹ ਜਿਹੜੇ ਸਿੰਘ ਨੇ, ਕਿਸੇ ਪ੍ਰਕਾਰ ਵੀ ਸਾਡੇ ਹੱਥ ਨਹੀਂ ਆਉਂਦੇ। ਹੁਣ ਸਿੰਘਾਂ ਨੂੰ ਮੇਲੇ ਦੇ ਬਹਾਨੇ ਇਕੱਠਿਆਂ ਕਰਕੇ ਮਾਰਨ ਦਾ ਯਤਨ ਕੀਤਾ ਸੀ, ਆਏ ਨਹੀਂ, ਅਤੇ ਇਸ ਵੇਲੇ ਸਾਧ ਸੰਗਤ ਜੀ, ਲਾਹੌਰ ਦਾ ਸੂਬੇਦਾਰ ਝੁੰਝਲਾ ਉੱਠਿਆ, ਕਹਿਣ ਲੱਗਾ ਇਹਨਾਂ ਨੂੰ ਕਿਸੇ ਪ੍ਰਕਾਰ ਸਬਕ ਸਿਖਾਇਆ ਜਾਵੇ। ਅਤੇ ਇਸ ਵੇਲੇ ਕਾਜ਼ੀਆਂ ਨੇ ਕਹਿਣਾ ਕੀਤਾ, ਹੇ ਨਵਾਬ ਜੀ, ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਇੱਥੇ ਲਾਹੌਰ ਦੇ ਵਿੱਚ ਬੁਲਾਇਆ ਜਾਵੇ, ਜੇਕਰ ਉਹ 5,000 ਰੁਪਇਆ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਨੇ ਤਾਂ ਵਾਹ ਭਲੀ, ਨਹੀਂ ਤਾਂ ਉਹਨਾਂ 'ਤੇ ਫਤਵਾ ਲਾ ਕੇ ਸ਼ਹੀਦ ਕੀਤਾ ਜਾਵੇ। ਆਪ ਜੀ ਦੇ ਵਿਰੁੱਧ ਫਰਮਾਨ ਜਾਰੀ ਕੀਤਾ ਗਿਆ, ਪਹਿਲਾਂ ਪਰਵਾਨਾ ਭੇਜਿਆ ਗਿਆ, 5,000 ਰੁਪਇਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਓ। ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਜਵਾਬ ਭੇਜਿਆ, 5,000 ਜਮ੍ਹਾਂ ਤਾਂ ਕਰਵਾਉਣਾ ਸੀ ਜੇ ਮੇਲਾ ਲੱਗਦਾ। ਸਰਕਾਰ ਨੇ ਮੇਲਾ, ਜੋੜ ਮੇਲਾ ਮਨਾਉਣ ਦੀ ਪਰਮਿਸ਼ਨ ਤਾਂ ਦਿੱਤੀ, ਆਗਿਆ ਤਾਂ ਦਿੱਤੀ, ਪਰ ਨਾਲ ਬਦਨੀਅਤ ਵੀ ਧਾਰਨ ਕਰ ਲਈ। ਸਰਕਾਰ ਦੀ ਬਦਨੀਅਤ ਨੂੰ ਭਾਂਪਦਿਆਂ ਹੋਇਆਂ, ਜਾਣਦਿਆਂ ਹੋਇਆਂ, ਬੁੱਝਦਿਆਂ ਹੋਇਆਂ, ਵਿਚਾਰਦਿਆਂ ਹੋਇਆਂ ਮੇਲਾ ਲੱਗਿਆ ਹੀ ਨਹੀਂ, ਅਤੇ ਜਦੋਂ ਮੇਲਾ ਲੱਗਿਆ ਹੀ ਨਹੀਂ ਤਾਂ ਫਿਰ 5,000 ਰੁਪਇਆ ਕਾਹਦਾ ਜਮ੍ਹਾਂ ਕਰਵਾਇਆ ਜਾਵੇ। ਕਾਜ਼ੀਆਂ ਨੇ ਫਤਵਾ ਲਗਾ ਦਿੱਤਾ, ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਲਾਹੌਰ ਦੇ ਸਿੱਖ ਭਾਈ ਸਾਹਿਬ ਜੀ ਦੇ ਕੋਲ ਪੁੱਜੇ ਨੇ, ਭਾਈ ਸਾਹਿਬ 5,000 ਦੀ ਕਿਹੜੀ ਗੱਲ ਹੈ, ਆਪ ਜੀ ਨੂੰ ਸੋਨੇ ਦੇ ਨਾਲ ਤੁਲ ਕੇ ਛੁਡਾ ਲਵਾਂਗੇ। ਭਾਈ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਸੰਗਤ ਜੀ, ਹੁਣ ਸਰਕਾਰ ਦੀ ਨੀਅਤ ਫਿੱਟ ਗਈ ਹੈ, ਕਿਉਂਕਿ ਖਾਲਸਾ ਪੰਥ ਦਾ ਨੁਕਸਾਨ ਕਰਨਾ ਚਾਹੁੰਦੇ ਸਨ, ਕਰ ਨਹੀਂ ਸਕੇ, ਇਸ ਕਰਕੇ ਇਹ ਬਦਨੀਅਤ ਵਾਲਿਆਂ ਨੇ ਸਾਨੂੰ ਸ਼ਹੀਦ ਕਰਨ ਦੀ ਮਨ ਵਿੱਚ ਧਾਰ ਲਈ ਹੈ। ਜੇ ਹੁਣ ਤੁਸੀਂ ਸੋਨਾ ਦੇ ਕਰਕੇ ਸਾਡੇ ਬਰਾਬਰ ਛੁਡਾ ਵੀ ਲਿਆ ਨਾ, ਫਿਰ ਕੋਈ ਹੋਰ ਫਤਵਾ ਲਾ ਕੇ ਹੋਰ ਦੋਸ਼ ਲਾ ਕਰਕੇ ਸਾਨੂੰ ਸ਼ਹੀਦ ਕਰਨਗੇ? ਜਦੋਂ ਇਹਨਾਂ ਨੇ ਸ਼ਹੀਦ ਕਰਨਾ ਹੀ ਹੈ, ਕਿਉਂ ਨਾ ਫਿਰ ਖਿੜੇ ਮੱਥੇ ਸ਼ਹਾਦਤ ਦਿੱਤੀ ਜਾਵੇ। ਜਿਸ ਸ਼ਹਾਦਤ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਾਪਤ ਕੀਤਾ, ਸਾਰੀਆਂ ਬੇਅੰਤ ਸ਼ਕਤੀਆਂ ਦੇ ਮਾਲਕ ਹੁੰਦਿਆਂ ਹੋਇਆਂ ਵੀ ਸ਼ਹਾਦਤ ਨੂੰ ਟਾਲਿਆ ਨਾ, ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਦੇਣ ਵਾਸਤੇ ਆਪ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲ ਕੇ ਦਿੱਲੀ ਗਏ ਨੇ। ਜਿਸ ਸ਼ਹਾਦਤ ਦੇ ਬਾਟਿਆਂ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਕਮਰ ਕਾਸੇ ਲਗਾ ਕਰਕੇ ਆਪ ਯੁੱਧ ਭੂਮੀ ਨੂੰ ਤੋਰਦੇ ਨੇ। ਜਿਸ ਸ਼ਹਾਦਤ ਨੂੰ ਪ੍ਰਾਪਤ ਕਰਨ ਵਾਸਤੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ, ਐਸੇ ਸ਼ਹਾਦਤ ਦੇ ਬਾਟੇ ਨੂੰ ਕਿਵੇਂ ਤਿਆਗਿਆ ਜਾ ਸਕਦਾ ਹੈ? ਐਸੀ ਸ਼ਹਾਦਤ ਦੇ ਬਾਟੇ ਨੂੰ ਸ਼ੱਕ ਕਰਕੇ ਅਸੀਂ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਗੋਦ ਦੇ ਵਿੱਚ ਜਾਣਾ ਚਾਹੁੰਦੇ ਹਾਂ।
ਸਾਧ ਸੰਗਤ ਜੀ

ਜਿਸ ਵੇਲੇ ਆਪ ਜੀ ਨੇ ਪੱਕਾ ਦ੍ਰਿੜ ਸੰਕਲਪ ਕਰ ਲਿਆ, ਸਿੱਖਾਂ ਨੇ ਭਾਵੇਂ ਛਡਾਉਣਾ ਚਾਹਿਆ ਪਰ ਆਪ ਜੀ ਨੇ ਇਨਕਾਰ ਕਰ ਦਿੱਤਾ। ਆਪ ਜੀ ਨੂੰ ਨਵਾਬ ਦੀ ਕਚਹਿਰੀ ਦੇ ਵਿੱਚ ਬੁਲਾਇਆ ਗਿਆ ਤੇ ਆਖਿਆ ਗਿਆ 5,000 ਰੁਪਇਆ ਤੁਸਾਂ ਨੇ ਸਰਕਾਰੀ ਖਜ਼ਾਨੇ ਦੇ ਅੰਦਰ ਜਮ੍ਹਾਂ ਕਰਵਾਉਣਾ ਮੰਨਿਆ ਸੀ, ਉਹ ਜਮ੍ਹਾਂ ਕਰਵਾਓ। ਕੁਛ ਲਿਖਾਰੀਆਂ ਨੇ 10,000 ਵੀ ਲਿਖਿਆ। ਆਪ ਜੀਆਂ ਨੇ ਬਚਨ ਕੀਤਾ, ਖਜ਼ਾਨੇ ਵਿੱਚ ਮਾਇਆ ਤੇ ਤਾਂ ਜਮ੍ਹਾਂ ਕਰਾਉਣੀ ਸੀ ਜੇ ਜੋੜ ਮੇਲਾ ਲੱਗਦਾ। ਜਦੋਂ ਜੋੜ ਮੇਲਾ ਮਨਾਇਆ ਹੀ ਨਹੀਂ ਗਿਆ ਤੇ ਫਿਰ ਸਰਕਾਰੀ ਖਜ਼ਾਨੇ ਵਿੱਚ ਰਕਮ ਕਿਉਂ ਜਮ੍ਹਾਂ ਕਰਵਾਈ ਜਾਵੇ? ਕਹਿਣ ਲੱਗੇ, ਜੇਕਰ ਸਰਕਾਰੀ ਖਜ਼ਾਨੇ ਵਿੱਚ ਰਕਮ ਨਹੀਂ ਜਮ੍ਹਾਂ ਕਰਵਾਈ ਨਾ, ਫਿਰ ਤੁਹਾਡੀ ਬੰਦ ਖਲਾਸੀ ਵਾਸਤੇ, ਜਾਨ ਬਖਸ਼ੀ ਵਾਸਤੇ ਤੁਹਾਡੇ ਕੋਲ ਰਸਤਾ ਇਹ ਹੈ, ਸਿੱਖ ਧਰਮ ਨੂੰ ਛੱਡ ਕੇ ਇਸਲਾਮ ਮਤ ਨੂੰ ਧਾਰਨ ਕਰੋ। ਤੇ ਆਪ ਜੀਆਂ ਨੇ ਸਾਫ ਜਵਾਬ ਦੇ ਦਿੱਤਾ, ਜਿਸ ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਰਬੰਸ ਕੁਰਬਾਨ ਕਰ ਦਿੱਤਾ ਹੋਵੇ, ਉਸ ਧਰਮ ਨੂੰ ਨਹੀਂ ਤਿਆਗਿਆ ਜਾ ਸਕਦਾ। ਫਿਰ ਤੀਸਰਾ ਫਤਵਾ ਆਪ ਜੀ ਉੱਪਰ ਲਗਾਇਆ ਗਿਆ, ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਤੇ ਆਪ ਜੀ ਨੇ ਖਿੜੇ ਮੱਥੇ ਬਚਨ ਕਰਨਾ ਕੀਤਾ, ਸ਼ਹਾਦਤ ਦੇਣ ਵਾਸਤੇ ਹੀ ਆਏ ਹਾਂ, ਤਿਆਰੀ ਕਰਕੇ ਆਏ ਹਾਂ, ਤੁਸਾਂ ਜਿਹੜਾ ਫਤਵਾ ਲਾਉਣਾ ਲਾਓ, ਸਾਨੂੰ ਜਾਣ ਦੀ ਪਰਵਾਹ ਨਹੀਂ, ਗੁਰੂ ਚਰਨਾਂ ਤੋਂ ਸਿੱਖੀ ਤੋਂ ਨਿਸ਼ਾਵਰ ਹੋਣ ਵਾਸਤੇ ਆਏ ਹਾਂ। ਅਤੇ ਇਸ ਵੇਲੇ ਕਾਜ਼ੀ ਨੇ ਫਤਵਾ ਲਾਇਆ, ਇਹਨਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚ ਮਾਇਆ ਜਮ੍ਹਾਂ ਨਹੀਂ ਕਰਵਾਈ, ਜੇਕਰ ਇਹਨਾਂ ਨੂੰ ਇਸਲਾਮ ਮਤ ਵਿੱਚ ਸ਼ਾਮਿਲ ਹੋਣ ਵਾਸਤੇ ਪੇਸ਼ਕਸ਼ ਕੀਤੀ ਗਈ ਤਾਂ ਇਹਨਾਂ ਨੇ ਠੁਕਰਾ ਦਿੱਤੀ ਗਈ, ਇਸ ਕਰਕੇ ਇਹਨਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ। ਸਾਧ ਸੰਗਤ ਜੀ, 3 ਵਾਰ ਹੁਕਮ ਦਿੱਤਾ ਜਾਂਦਾ ਹੈ, ਤੀਜੇ ਹੁਕਮ ਆਉਣ ਤੱਕ ਜਲਾਦ ਆ ਗਏ, ਲੱਕੜ ਦੀ ਮੁੱਢੀ ਲੈ ਆਉਂਦੀ ਜਿਸ ਦੇ ਉੱਪਰ ਰੱਖ ਕਰਕੇ ਸਰੀਰ ਨੂੰ ਟੁਕੜੇ ਟੁਕੜੇ ਕਰਕੇ ਕੱਟਿਆ ਜਾਣਾ ਹੈ। ਇਸੇ ਪ੍ਰਕਾਰ ਜਿਹੜਾ ਜਲਾਦ ਤਿੱਖਾ ਸ਼ਸਤਰ ਟੋਕਾ ਲੈ ਕੇ ਆ ਗਿਆ ਹੈ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਤੀਜੇ ਹੁਕਮ ਤੱਕ ਵੀ ਆਖਿਆ ਗਿਆ ਇਸਲਾਮ ਮਤ ਨੂੰ ਧਾਰਨ ਕਰੋ, ਸਿੱਖੀ ਛੱਡ ਦਿਓ, ਪਰ ਆਪ ਜੀ ਨੇ ਸਿੱਖ ਧਰਮ ਛੱਡਣਾ ਪ੍ਰਵਾਨ ਨਾ ਕੀਤਾ। ਜਲਾਦ ਦੇ ਤਾਂ ਹੀ ਹੁਕਮ ਹੋਇਆ ਇਹਨਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ। ਜਲਾਦ ਨੇ ਜਿਸ ਵੇਲੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਮੁੱਖ ਵੱਲ ਦੇਖਿਆ ਨਾ, ਆਪ ਜੀ ਦੇ ਮੁੱਖ ਦੇ ਉੱਤੇ ਭਗਤੀ ਦੇ ਪ੍ਰਤਾਪ ਦੇ ਨਾਲ ਲਾਲੀਆਂ ਭਖਦੀਆਂ ਨੇ, ਸਿੱਧਾ ਦਾੜਾ ਆਪ ਜੀ ਦਾ ਸ਼ੋਭਦਾ ਹੈ, ਸਿੱਧਾ ਗੁਰਮੁਖੀ ਦਸਤਾਰਾ ਆਪ ਜੀ ਨੇ ਸਜਾਇਆ ਹੈ। ਜਿਸ ਵੇਲੇ ਜਾਣਿਆ ਇਹ ਬਜ਼ੁਰਗ ਨੇ, ਬੜੇ ਭੋਲੇ ਭਾਲੇ ਲੱਗਦੇ ਨੇ, ਬੜੇ ਸਿੱਧੇ ਸਾਧੇ ਲੱਗਦੇ ਨੇ, ਜੇਕਰ ਇਹਨਾਂ ਦਾ ਬੰਦ ਕੱਟਿਆ ਗਿਆ ਤਾਂ ਪੀੜਾ ਬੜੀ ਹੋਵੇਗੀ, ਤਕਲੀਫ ਬੜੀ ਹੋਵੇਗੀ, ਇਹਨਾਂ ਦਾ ਬੰਦ ਨਾ ਕੱਟ ਕੇ ਪਹਿਲਾਂ ਗੁੱਟ ਕੱਟ ਦਈਏ। ਬੰਦ ਨਾਮ ਜੋੜਦਾ, ਜਿਵੇਂ ਉਂਗਲਾਂ ਦੇ 3 ਪੋਟੇ ਨੇ ਨਾ, ਪਹਿਲਾਂ 1 ਪੋਟਾ ਕੱਟਣਾ, ਫਿਰ ਦੂਜਾ ਕੱਟਣਾ, ਫਿਰ ਤੀਜਾ ਕੱਟਣਾ, ਬੰਦ ਨਾਮ ਹੀ ਜੋੜਦਾ, ਜੋੜ ਕੱਲੀ ਹੱਡੀ ਦਾ ਕੱਟ ਕੇ ਫਿਰ ਸ਼ਹੀਦ ਕੀਤਾ ਜਾਵੇ। ਜਲਾਦ ਨੇ ਵਿਚਾਰਿਆ ਇਨਸਾਨ ਬੜਾ ਭੋਲਾ ਭਾਲਾ, ਬਜ਼ੁਰਗ ਅਵਸਥਾ ਹੈ, ਬੜੀ ਡਾਢੀ ਪੀੜਾ ਹੋਵੇਗੀ, ਪਹਿਲਾਂ ਗੁੱਟ ਤੋਂ ਵੱਢ ਦੇਣੇ ਆ, ਗੁੱਟ ਵੱਢਣ ਤੋਂ ਬਾਅਦ ਵੱਢੇ ਹੋਏ ਹੱਥ ਦਾ ਪੋਟਾ ਕੱਟ ਦੇਵਾਂਗੇ, ਹਾਕਮਾਂ ਨੂੰ ਤੇ ਬੰਦ ਕੱਟਿਆ ਹੀ ਦਿਖਾਉਣਾ ਨਾ। ਤੇ ਜਿਸ ਵੇਲੇ ਜਲਾਦ ਨੇ ਪਹਿਲਾ ਟੋਕਾ ਗੁੱਟ ਤੇ ਮਾਰਿਆ ਤੇ ਆਪ ਜੀ ਨੇ ਜਲਾਦ ਦਾ ਹੱਥ ਫੜ ਲਿਆ। ਜਲਾਦ ਕਹਿਣ ਲੱਗਾ, ਬਜ਼ੁਰਗੋ, ਟੋਕਾ ਗੁੱਟ ਤੇ ਵੱਜਾ, ਬੜੀ ਪੀੜਾ ਹੋਈ ਹੋਵੇਗੀ ਨਾ, ਦੁੱਖ ਬਰਦਾਸ਼ਤ ਨਹੀਂ ਹੋਇਆ ਹੋਵੇਗਾ ਤਾਂ ਮੇਰਾ ਹੱਥ ਫੜ ਲਿਆ। ਤੇ ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ, ਨਹੀਂ ਜਲਾਦ, ਤੈਨੂੰ ਹੁਕਮ ਹੋਇਆ ਬੰਦ ਕੱਟਣੇ ਦਾ, ਤੂੰ ਸਾਡਾ ਬੰਦ ਕੱਟ ਆਪਣੇ ਮਾਲਕ ਦੇ ਹੁਕਮ ਦੇ ਅਨੁਸਾਰ, ਤੇ ਅਸੀਂ ਆਪਣੇ ਮਾਲਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭਾਣੇ ਵਿੱਚ ਰਹਿ ਕਰਕੇ ਬੰਦ ਕਟਵਾਵਾਂਗੇ, ਜ਼ਾਲਮਾਂ ਤੇ ਹੰਕਾਰੀਆਂ ਨੂੰ ਪਤਾ ਲੱਗ ਜਾਵੇ ਸਤਿਗੁਰੂ ਜੀ ਦੇ ਸਿੱਖ ਸਿਦਕ ਨਿਭਾਉਣ ਵਾਸਤੇ ਬੰਦ ਕਿਵੇਂ ਕਟਵਾਉਂਦੇ ਨੇ। ਜਲਾਦ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ, ਟੋਕਾ ਰੱਖ ਦਿੱਤਾ, ਜਵਾਬ ਦੇ ਦਿੱਤਾ, ਕਹਿਣ ਲੱਗਾ, ਐਸਾ ਭੋਲਾ ਬੰਦਾ, ਐਸਾ ਸੰਤ ਮਹਾਂਪੁਰਖ ਮੇਰੇ ਤੋਂ ਨਹੀਂ ਮਾਰਿਆ ਜਾਣਾ। ਸਾਧ ਸੰਗਤ ਜੀ, ਫਿਰ ਦੂਸਰਾ ਜਲਾਦ ਬੁਲਾਇਆ ਗਿਆ, ਜਲਾਦ ਨੇ ਟੋਕਾ ਫੜਿਆ, ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰ ਦਿੱਤਾ ਹੈ। ਇੱਧਰ ਜਲਾਦ ਨੇ ਟੋਕਾ ਚੱਕਿਆ ਤੇ ਆਪ ਜੀ ਨੇ ਗੌੜੀ ਸੁਖਮਨੀ ਮਹੱਲਾ 5ਵਾਂ ਉਚਾਰਿਆ। ਸਾਧ ਸੰਗਤ ਜੀ, ਟੋਕਾ ਚੱਲਦਾ, 1 ਪੋਟਾ ਕੱਟਿਆ, ਭਾਈ ਸਾਹਿਬ ਜੀ ਨੇ ਉਂਗਲ ਅੱਗੇ ਕਰ ਦਿੱਤੀ, ਦੂਸਰਾ ਪੋਟਾ ਕੱਟਿਆ, ਤੀਸਰਾ ਪੋਟਾ ਕੱਟਿਆ, ਫਿਰ ਦੂਸਰੀ ਉਂਗਲੀ ਦਾ ਪਹਿਲਾ ਪੋਟਾ ਕੱਟਿਆ, ਦੂਸਰਾ ਕੱਟਿਆ, ਤੀਸਰਾ ਕੱਟਿਆ, ਸਾਰੀਆਂ ਉਂਗਲੀਆਂ ਦਾ ਪੋਟਾ ਕੱਟਦਿਆਂ, ਅੰਗੂਠੇ ਨੂੰ ਕੱਟਦਿਆਂ, ਗੁੱਟ ਨੂੰ ਕੱਟਿਆ, ਫਿਰ ਇਸੇ ਪ੍ਰਕਾਰ ਦੂਸਰੇ ਹੱਥ ਦਾ ਪੋਟਾ ਕੱਟਿਆ ਗਿਆ, ਬੰਦ ਕੱਟਿਆ ਗਿਆ, ਫਿਰ ਅਰਕਾਂ ਤੋਂ ਬਾਹਾਂ ਕੱਟੀਆਂ ਗਈਆਂ, ਫਿਰ ਮੋਢਿਆਂ ਤੋਂ ਬਾਹਾਂ ਕੱਟੀਆਂ ਗਈਆਂ, ਫਿਰ ਪੈਰਾਂ ਤੋਂ ਸ਼ੁਰੂਆਤ ਹੋਈ, ਇਸੇ ਪ੍ਰਕਾਰ ਪੈਰਾਂ ਦੀਆਂ ਉਂਗਲੀਆਂ ਅੰਗੂਠੇ ਕੱਟੇ ਗਏ, ਫਿਰ ਪਹੁੰਚੇ ਕੱਟੇ ਗਏ, ਫਿਰ ਗੋਡਿਆਂ ਤੋਂ ਲੱਤਾਂ ਕੱਟੀਆਂ ਗਈਆਂ, ਫਿਰ ਪੱਟਾਂ ਤੋਂ ਕੱਟ ਦਿੱਤੀਆਂ ਗਈਆਂ, ਕੱਲਾ ਧੜ ਤੇ ਧੜ ਦੇ ਉੱਪਰ ਸੀਸ ਮੌਜੂਦ ਹੈ,
ਭਾਈ ਸਾਹਿਬ ਜੀ ਨੇ ਨਾ ਸੀ ਨਾ ਉਫ ਨਾ ਹਾਏ ਇੱਕ ਵੀ ਬਚਨ ਮੁਖ ਤੋਂ ਨਹੀਂ ਉਚਾਰਿਆ। ਇੱਕ ਰਸ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਕਰ ਰਹੇ ਨੇ। ਜਿਸ ਵੇਲੇ ਆਪ ਜੀ ਦੇ ਪੱਟਾਂ ਤੱਕ ਸਰੀਰ ਨੂੰ ਕੱਟ ਦਿੱਤਾ ਗਿਆ, ਮੋਢਿਆਂ ਤੱਕ ਬਾਹਾਂ ਨੂੰ ਕੱਟ ਦਿੱਤਾ ਗਿਆ, ਅੱਠ ਅਸ਼ਟਪਦੀਆਂ ਦਾ ਪਾਠ ਮੁਕੰਮਲ ਹੋਇਆ ਸੀ, 16 ਅਸ਼ਟਪਦੀਆਂ ਬਾਕੀ ਪੜ੍ਹਨੀਆਂ ਰਹਿੰਦੀਆਂ ਸਨ। ਜਿਸ ਵੇਲੇ ਜਲਾਦ ਨੇ ਆਪਣਾ ਸ਼ਸਤਰ ਚਲਾਇਆ ਤੇ ਆਪ ਜੀਆਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਸੀਸ ਧੜ ਤੋਂ ਅਲੱਗ ਹੋਣੇ ਤੇ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਧੁਨ ਉਚਾਰਨੀ ਬੰਦ ਨਹੀਂ ਹੋਈ। ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਕੋਈ ਵਿਘਨ ਕੋਈ ਰੁਕਾਵਟ ਨਹੀਂ ਪਿਆ ਹੈ, ਕੋਈ ਵਿਘਨ ਨਹੀਂ ਪਿਆ ਹੈ। ਜਿੰਨੇ ਸਰੀਰ ਦੇ ਟੁਕੜੇ ਬੰਦ ਬੰਦ ਕੱਟੇ ਹੋਏ ਸਨ ਨਾ, ਸਾਰਿਆਂ ਦੇ ਵਿੱਚੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਆਉਣ ਲੱਗੀ। ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਬਹੁਤ ਸਾਰੀਆਂ ਸੰਗਤਾਂ ਮਿਲ ਕੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀਆਂ ਹੋਣ। ਇਸ ਪ੍ਰਕਾਰ ਅੱਠ ਅਸ਼ਟਪਦੀਆਂ ਦਾ ਪਾਠ ਆਪ ਜੀਆਂ ਨੇ ਸੀਸ ਕੱਟੇ ਜਾਣ ਤੱਕ ਤੋਂ ਪਹਿਲਾਂ ਤੱਕ ਕੀਤਾ, ਬਾਕੀ ਦੀਆਂ 16 ਅਸ਼ਟਪਦੀਆਂ ਦਾ ਪਾਠ ਆਪ ਜੀ ਦੇ ਸਰੀਰ ਦੇ ਕੱਟੇ ਹੋਏ ਬੰਦ ਬੰਦ ਚੋਂ ਆਵਾਜ਼ਾਂ ਆਈ ਹੈ, ਤੇ ਸੰਪੂਰਨ 24 ਅਸ਼ਟਪਦੀਆਂ ਦਾ ਪਾਠ ਸੰਪੂਰਨ ਕਰਕੇ ਫਿਰ ਆਪ ਜੀ ਨੇ ਸ਼ਹਾਦਤ ਪ੍ਰਾਪਤ ਕਰਨਾ ਕੀਤੀ ਏ। ਐਸੇ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਿੱਖੀ ਸਿਦਕ ਨੂੰ ਨਿਭਾਇਆ, ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰ ਸਿੱਖੀ ਸਿਦਕ ਨੂੰ ਦਾਗ ਨਹੀਂ ਲਾਇਆ, ਧਰਮ ਨੂੰ ਹਾਰਿਆ ਨਹੀਂ। ਆਪ ਜੀਆਂ ਦੀ ਸ਼ਹਾਦਤ ਨੂੰ, ਆਪ ਜੀ ਦੇ ਜ਼ਜ਼ਬੇ ਨੂੰ, ਆਪ ਜੀ ਦੀ ਕੁਰਬਾਨੀ ਨੂੰ, ਸਿੱਖ ਪੰਥ ਦੀ ਖਾਤਰ ਡੁੱਲੇ ਹੋਏ ਲਹੂ ਦੇ ਪਵਿੱਤਰ ਖੂਨ ਦੇ ਇੱਕ ਇੱਕ ਕਤਰੇ ਨੂੰ ਪ੍ਰਣਾਮ, ਜੁਹਾਰ, ਨਮਸਕਾਰ, ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਜੀ। ਐਸੇ ਆਪ ਜੀ ਦੇ ਗੁਰਸਿੱਖ ਸਿੱਖੀ ਸਿਦਕ ਨੂੰ ਨਿਭਾਉਣ ਵਾਲੇ, ਚੜ੍ਹਦੀ ਕਲਾ ਦੇ ਪ੍ਰਤੀਕ, ਧਰਮ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਤੇ ਕੁਰਬਾਨੀਆਂ ਦੇ ਭਾਵ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਮਹਾਰਾਜ ਆਪ ਜੀ ਦੀਆਂ ਸਿੱਖਿਆਵਾਂ ਨੂੰ ਮੰਨਦਿਆਂ ਹੋਇਆਂ ਆਪ ਜੀ ਦੇ ਸਿੱਖੀ ਸਿਦਕ ਨੂੰ ਨਿਭਾ ਸਕੀਏ, ਕਿਰਪਾਲਤਾ ਕਰੋ। ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਵੇ ਜੀ। ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੀ। ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ।

ਕੱਲ ਦੇ ਦੀਵਾਨ ਵਿੱਚ ਉਹ ਥਾਨਕਾ ਸਰਵਣ ਕੀਤੀ ਸੀ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜਾ ਬਿਸ਼ਨ ਸਿੰਘ ਦੀ ਬੇਨਤੀ ਪ੍ਰਵਾਨ ਕਰਕੇ ਢਾਕੇ ਬੰਗਾਲੇ ਵਿੱਚ ਉਸ ਦੀ ਜਿੱਤ ਕਰਵਾਉਣ ਵਾਸਤੇ ਉਸ ਦੇ ਨਾਲ ਚੱਲੇ ਨੇ। ਪਟਨਾ ਸਾਹਿਬ ਜੀ ਦੀਆਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਸਾਰ ਦੇ ਵੱਲੋਂ ਸਾਡੇ ਮਨ ਦੇ ਅੰਦਰ ਵੈਰਾਗ ਪੈਦਾ ਹੋਵੇ, ਕਿਰਪਾਲਤਾ ਕਰਕੇ ਵੈਰਾਗਮਈ ਉਪਦੇਸ਼ ਦਿਓ ਜੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਢਾਕੇ ਬੰਗਾਲ ਦੇ ਇਲਾਕੇ ਨੂੰ ਜਾਣ ਤੋਂ ਪਹਿਲਾਂ ਸੰਗਤਾਂ ਦੇ ਪਾਸੋਂ ਵਿਦਾਇਗੀ ਲੈਣ ਦੇ ਸਮੇਂ ਇਹ ਪਾਵਨ ਉਪਦੇਸ਼ ਮਨ ਦੇ ਅੰਦਰ ਵੈਰਾਗ ਪੈਦਾ ਕਰਨ ਵਾਲੇ ਗੁਰ ਸ਼ਬਦਾਂ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਸਾਰੰਗ ਮਹੱਲਾ ਨਾਵਾਂ, ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੈਰਾਗਮਈ

0: ਹੇ ਭਾਈ, ਆਪਣੇ ਅਮੋਲਕ ਮਨੁੱਖਾ ਜਨਮ ਨੂੰ ਕਿਉਂ ਵਿਅਰਥ ਦੇ ਵਿਕਾਰਾਂ ਵਿੱਚ ਲੱਗ ਕਰਕੇ ਗਵਾ ਰਹੇ ਹੋ?
1: ਮਾਇਆ ਮਦ ਭਿਖਿਆ ਰਸ ਰਚਿਓ,
0: ਮਾਇਆ ਦੇ ਮਦ ਅਹੰਕਾਰ ਦੇ ਵਿੱਚ ਲੱਗੇ ਹੋਏ ਹੋ। ਇਸੇ ਪ੍ਰਕਾਰ ਵਿਖਿਆ ਵਿਸ਼ੇ ਵਿਕਾਰਾਂ ਦੇ ਰਸ ਦੇ ਵਿੱਚ ਰਚ ਵਿੱਚ ਰਹੇ ਹੋ।
1: ਰਾਮ ਸ਼ਰਨ ਨਹੀਂ ਆਵਾ,
0: ਜੋ ਸਰਬ ਵਿਆਪੀ ਰਾਮ ਪਰਮੇਸ਼ਰ ਜੀ ਨੇ ਆਪਣੇ ਤਨ ਦੇ ਛੁਟਕਾਰੇ ਵਾਸਤੇ 84 ਲੱਖ ਜੂਨੀਆਂ ਤੋਂ ਛੁੱਟ ਜਾਣ ਵਾਸਤੇ ਤਿਸ ਸਰਬ ਵਿਆਪੀ ਪਰਮੇਸ਼ਰ ਜੀ ਦੇ ਚਰਣਾਂ ਦੀ ਸ਼ਰਨ ਵਿੱਚ ਕਿਉਂ ਨਹੀਂ ਆਉਂਦੇ
1: ਹੋ?
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ,
1: ਇਹੋ ਸੰਸਾਰ ਸਗਲ ਹੈ ਸੁਪਨੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਨਾਮ ਦੇ ਵੱਲ ਮਨ ਨੂੰ ਲਗਾਉਣ ਦਾ ਯਤਨ ਕਰੀਏ ਫਿਰ ਸੰਸਾਰ ਵੱਲ ਜਾਂਦਾ, ਸੰਸਾਰ ਵੱਲੋਂ ਮਨ ਨੂੰ ਮੋੜਨ ਦਾ ਉਪਦੇਸ਼ ਦਿਓ ਜੀ। ਹਜ਼ੂਰ ਫਰਮਾਉਂਦੇ ਨੇ, ਹੇ ਭਾਈ, ਇਹ ਸਾਰਾ ਸੰਸਾਰ ਜਿਹੜਾ ਜਗਤ ਹੈ ਨਾ, ਸੁਪਨੇ ਦੀ ਨਿਆਈ ਹੈ। ਸੁਪਨੇ ਵਿੱਚ ਪਦਾਰਥ ਸੱਚ ਪ੍ਰਤੀਤ ਹੁੰਦੇ ਨੇ ਪਰ ਸੱਚ ਹੁੰਦੇ ਨਹੀਂ। ਇਸੇ ਪ੍ਰਕਾਰ ਇਹ ਸੰਸਾਰ ਪਦਾਰਥਾਂ ਦੇ ਸਹਿਤ ਮਿਥਿਆ ਹੈ, ਸੱਚ ਪ੍ਰਤੀਤ ਹੁੰਦਾ ਪਰ ਹੈ ਨਹੀਂ ਹੈ।
1: ਦੇਖ ਕਹਾ ਲੋਭ ਆਵਾ,
0: ਤੇ ਸੁਪਨੇ ਦੀ ਨਿਆਈ ਮਿਥਿਆ ਪਦਾਰਥਾਂ ਨੂੰ ਦੇਖ ਕਰਕੇ ਮਨ ਵਿੱਚ ਕਿਉਂ ਲੋਭ ਕਰਦੇ ਹੋ, ਕਿਉਂ ਲੋਭੀ ਹੋ ਰਹੇ ਹੋ?
1: ਉਪਜੈ ਸੋ ਸਕਲ ਵਿਨਾਸ਼ਾ,
0: ਭਾਈ ਇਹ ਸਿਧਾਂਤ ਜਾਣ ਲਵੋ, ਜੋ ਕੁਝ ਵੀ ਸੰਸਾਰ ਦੇ ਅੰਦਰ ਉਪਜਦਾ ਹੈ, ਪੈਦਾ ਹੁੰਦਾ ਨਾ, ਉਹ ਸਭ ਕੁਛ ਨਾਸ਼ਵਾਨ ਹੈ। ਸਰੀਰ ਉਪਜਦੇ ਨੇ, ਮਰ ਜਾਂਦੇ ਨੇ, ਪਦਾਰਥ ਉਤਪੰਨ ਹੁੰਦੇ ਨੇ, ਮਰ ਜਾਂਦੇ ਨੇ, ਫਸਲਾਂ ਉੱਗਦੀਆਂ ਨੇ, ਇਸੇ ਪ੍ਰਕਾਰ ਕੱਟੀਆਂ ਜਾਂਦੀਆਂ ਨੇ, ਬਨਸਪਤੀ ਦਰਖਤ ਉੱਗਦੇ ਨੇ, ਇੱਕ ਦਿਨ ਸੁੱਕ ਜਾਂਦੇ ਨੇ। ਹਰ ਕਿਸੇ ਦੀ ਇੱਕ ਹੱਦ ਹੈ, ਜੋ ਕੁਛ ਵੀ ਪੈਦਾ ਹੁੰਦਾ ਹੈ ਜ਼ਰੂਰ ਪਰ ਜ਼ਰੂਰ ਇੱਕ ਦਿਨ ਨਾਸ਼ ਹੋ ਜਾਂਦਾ ਹੈ। ਇੱਕ ਪਰਮੇਸ਼ਰ ਜੀ ਤੋਂ ਬਿਨਾਂ, ਅੰਮ੍ਰਿਤ ਨਾਮ ਤੋਂ ਬਿਨਾਂ ਸਥਿਰ ਰਹਿਣ ਵਾਲੀ ਕੋਈ ਵਸਤੂ ਨਹੀਂ। ਅਤੇ ਜਦੋਂ ਕਿਸੇ ਨੇ ਰਹਿਣਾ ਹੀ ਨਹੀਂ ਪਾਉਣਾ, ਕੋਈ ਵਸਤੂ ਰਹਿਣ ਵਾਲੀ ਨਹੀਂ, ਫਿਰ ਕਿਉਂ ਇਸ ਸੰਸਾਰ ਅਤੇ ਸੰਸਾਰ ਦੀਆਂ ਵਸਤੂਆਂ ਦੇ ਨਾਲ ਮੋਹ ਕਰਦੇ ਹੋ? ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛੱਡ ਸਗਲ ਜੰਜਾਲ। ਸਾਰੇ ਜੰਜਾਲਾਂ ਨੂੰ ਛੱਡ ਕੇ ਵਾਹਿਗੁਰੂ ਜੀ ਦੀ ਬੰਦਗੀ ਕਰੋ।
1: ਮਿਥਿਆ ਤਨ ਸਾਚੋ ਕਰ ਮਾਨਿਓ,
0: ਮਹਾਰਾਜ ਇਸ ਸਰੀਰ ਨੂੰ ਪਾਲਣ ਪੋਸ਼ਣ ਦੀ, ਖਾਣ ਪੀਣ ਹੰਢਾਉਣ ਦੀ ਚੇਟਕ ਮਨ ਵਿੱਚ ਲੱਗੀ ਰਹਿੰਦੀ ਹੈ, ਸਰੀਰ ਦਾ ਮੋਹ ਨਹੀਂ ਛੱਡਿਆ ਜਾਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਤਨ ਵੀ ਮਿਥਿਆ ਹੈ, ਪਹਿਲਾਂ ਨਹੀਂ ਸੀ, ਅੱਗੇ ਫਿਰ ਨਹੀਂ ਹੋਵੇਗਾ, ਹੁਣ ਪ੍ਰਤੀਤ ਹੋ ਰਿਹਾ ਪਰ ਸੱਚ ਨਹੀਂ ਹੈ, ਇਸ ਕਰਕੇ ਇਹ ਮਿਥਿਆ ਹੈ। ਇਸ ਮਿਥਿਆ ਤਨ ਨੂੰ ਸੱਚਾ ਕਰਕੇ ਮਨ ਬੈਠੇ ਹੋ।
1: ਆਪ ਬੰਧਾਵਾ,
0: ਇਸ ਪ੍ਰਕਾਰ ਸਰੀਰ ਦੇ ਨਾਲ ਮੋਹ ਕਰਨੇ ਕਰਕੇ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਬੰਧਵਾ ਰਹੇ ਹੋ। ਆਪਣੇ ਆਪ ਨੂੰ ਮੋਹ ਦੇ ਬੰਧਨ, ਮਾਇਆ ਦੇ ਬੰਧਨ, ਵਿਕਾਰਾਂ ਦੇ ਬੰਧਨ, ਤਿੰਨਾਂ ਗੁਣਾਂ ਦੇ ਬੰਧਨਾਂ ਦੇ ਵਿੱਚ ਬੰਧਵਾ ਰਹੇ ਹੋ। ਤੇ ਵਿਸ਼ੇ ਸੁੱਖ ਦੀ ਖਾਤਰ ਆਪਣੇ ਆਪ ਨੂੰ ਫਿਰ ਜਮਾਂ ਦੀ ਫਾਹੀ ਵਿੱਚ ਪਾ ਲਵੋਗੇ। ਭਾਈ ਇਸ ਪ੍ਰਕਾਰ ਵਿਅਰਥ ਹੀ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਪਵਾ ਰਹੇ ਹੋ।
1: ਨਾਨਕ ਸੋ ਜਗ ਮੁਕਤਾ,
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਕਿਰਪਾਲਤਾ ਕਰਕੇ ਦੱਸੋ ਮੁਕਤ ਕਿਵੇਂ ਹੋਈਏ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹੀ ਉਹੀ ਜਨ, ਉਹੀ ਉਹ ਜੀਵ ਮੁਕਤ ਰੂਪ ਹੋਏ ਹਨ।
1: ਰਾਮ ਭਜਨ ਚਿਤ ਲਾਵਾ,
0: ਜਿਹੜੇ ਰਾਮ ਜੀ ਦੇ ਰਮੇ ਹੋਏ ਪਰਮੇਸ਼ਰ ਜੀ ਦੇ ਸਰਬ ਵਿਆਪੀ ਨਿਰੰਕਾਰ ਜੀ ਦੇ ਭਜਨ ਕਰਨ ਦੇ ਵਿੱਚ ਆਪਣੇ ਮਨ ਦੇ ਚਿੱਤ ਨੂੰ ਲਗਾਉਣਾ ਕਰਦੇ ਨੇ, ਅਰਥਾਤ ਚਿੱਤ ਦੀ ਬਿਰਤੀ ਨੂੰ ਲਾਉਂਦੇ ਨੇ, ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਨੇ, ਸਿਮਰਨ ਵਿੱਚ ਜੁੜੇ ਰਹਿੰਦੇ ਨੇ, ਭਜਨ ਕਰਦੇ ਨੇ, ਉਹ ਮੁਕਤ ਹੁੰਦੇ ਨੇ। ਜਿਹੜੇ ਭਜਨ ਨਹੀਂ ਕਰਦੇ, ਆਪਣੇ ਆਪ ਨੂੰ ਵਿਕਾਰਾਂ ਦੀਆਂ ਫਾਹੀਆਂ ਵਿੱਚ ਤੇ ਜਮਾਂ ਦੇ ਦੁਆਰੇ ਆਪਣੇ ਆਪ ਨੂੰ ਬਨਵਾ ਲੈਂਦੇ ਹਨ ਜੀਓ। ਸਾਰੰਗ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਰੱਖਿਅਕ ਕਿਰਪਾਲਤਾ ਕਰਕੇ ਬੇਨਤੀਆਂ ਕਰਨੇ ਦੀ ਜਾਂਚ ਦੱਸ ਰਹੇ ਹਨ। ਹੇ ਭਾਈ, ਨਿਰੰਕਾਰ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਆਤਮ ਭਾਵ ਤੋਂ ਸਮਰਪਿਤ ਹੋ ਕੇ ਨਾ ਫਿਰ ਇਵੇਂ ਬੇਨਤੀਆਂ ਕਰਦੇ ਰਹਿਣਾ ਹੈ, ਵਾਹਿਗੁਰੂ ਜੀ ਮੈਂ ਐਸਾ ਭੁੱਲੜ ਹਾਂ, ਮੈਂ ਐਸਾ ਅਲਪੱਗ ਹਾਂ, ਐਸਾ ਤੁਸ਼ ਹਾਂ, ਮਨ ਦੇ ਪਿਆਰ ਕਰਕੇ ਹਰੀ ਪਰਮੇਸ਼ਰ ਜੀ ਕਦੇ ਵੀ ਮੈਂ ਆਪ ਜੀ ਦੇ ਗੁਣਾਂ ਨੂੰ ਨਹੀਂ ਗਾਇਆ ਹੈ।
1: ਦਿਖਿਆ ਸਕਤ ਰਹਿਓ ਨਿਸਬਾਸੁਰ
0: ਮਹਾਰਾਜ, ਰਾਤ ਦਿਨ ਦੀ ਸੰਗਿਆ ਕਰਕੇ ਜਿੰਨੀ ਵੀ ਮੈਂ ਉਮਰਾਂ ਬਤੀਤ ਕੀਤੀ ਹੈ ਨਾ, ਸਾਰੀ ਉਮਰ ਵਿਖਿਆ ਸਖਤ, ਵਿਖਿਆ ਵਿਸ਼ੇ ਵਿਕਾਰਾਂ ਵੱਲ ਆ ਸਖਤ ਪ੍ਰੇਰਿਤ ਹੋ ਰਿਹਾ ਹਾਂ। ਵਿਸ਼ੇ ਵਿਕਾਰਾਂ ਨੇ ਮੈਨੂੰ ਮੋਹ ਛੱਡਿਆ ਹੈ ਮਹਾਰਾਜ, ਖਿੱਚਿਆ ਹੋਇਆ ਵਿਸ਼ੇ ਵਿਕਾਰਾਂ ਦਾ, ਵਿਸ਼ੇ ਵਿਕਾਰਾਂ ਵਿੱਚ ਰਾਤ ਦਿਨ ਲੱਗ ਰਿਹਾ ਹਾਂ। ਦਿਨੇ ਮਨ ਦੀ ਸੁਰਤ ਕਰਕੇ ਐਸੀ ਬਿਰਤੀ ਬਣੀ ਹੋਈ ਹੈ, ਅੱਖਾਂ ਦੇ ਨਾਲ ਪਰਾਇਆ ਰੂਪ ਦੇਖ ਕਰਕੇ ਵਿਸ਼ਈ ਹੋ ਰਹੇ ਹੈ, ਤੇ ਰਾਤ ਨੂੰ ਸੁਪਨੇ ਵੀ ਵਿਸ਼ੇ ਭੋਗਦੇ ਹੀ ਆਉਂਦੇ ਨੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਐਸਾ ਅਲਪਗ ਪਾਪੀ ਹੋ ਰਹੇ ਹੈ, ਰਾਤ ਦਿਨ ਵਿਸ਼ਿਆਂ ਦੇ ਵਿੱਚ ਹੀ ਆਸਕਤ ਖਚਤ ਹੋ ਰਹੇ ਆ
1: ਹਾਂ।
0: ਤੇ ਮਹਾਰਾਜ ਜੋ ਮੇਰੇ ਮਨ ਨੂੰ ਕਰਨਾ ਭਾਇਆ ਮੈਂ ਉਹੀ ਹੀ ਕੀਤਾ। ਮਹਾਰਾਜ ਆਪ ਜੀ ਦੇ ਬਚਨਾਂ ਨੂੰ ਨਹੀਂ ਮੰਨ ਸਕਿਆ, ਝੂਠ ਛੱਡਣੇ ਦਾ ਆਪ ਜੀ ਨੇ ਉਪਦੇਸ਼ ਦਿੱਤਾ, ਝੂਠ ਛੱਡਿਆ ਹੀ ਨਹੀਂ ਗਿਆ। ਮਹਾਰਾਜ ਪਰਾਏ ਰੂਪ ਧਨ ਤੋਂ ਸੰਕੋਚ ਕਰਨੇ ਦਾ ਉਪਦੇਸ਼ ਦਿੱਤਾ, ਸੰਕੋਚ ਕੀਤਾ ਹੀ ਨਹੀਂ ਗਿਆ। ਪਰਾਇਆ ਹੱਕ ਖਾਣ ਤੋਂ ਆਪ ਜੀ ਨੇ ਵਰਜਿਆ, ਪਰ ਪਰਾਇਆ ਹੱਕ ਜਾਣ ਬੁੱਝ ਕੇ ਬਹੁਤ ਜ਼ਿਆਦਾ ਯਤਨ ਕਰ ਕਰਕੇ ਖਾਣਾ ਕੀਤਾ। ਮਹਾਰਾਜ ਆਪ ਜੀ ਦੇ ਉਪਦੇਸ਼ਾਂ ਨੂੰ ਨਹੀਂ ਕਮਾ ਸਕਿਆ, ਨਸ਼ਿਆਂ ਦੇ ਵਿੱਚ ਲੱਗ ਕੇ, ਵਿਕਾਰਾਂ ਵਿੱਚ ਲੱਗ ਕੇ ਜੀਵਨ ਬਰਬਾਦ ਕੀਤਾ। ਜੋ ਮੇਰੇ ਮਨ ਨੂੰ ਭਾਇਆ, ਮੂੜ ਹੋ ਕਰਕੇ, ਅਗਿਆਨੀ ਹੋ ਕਰਕੇ ਉਹਨਾਂ ਕਰਮਾਂ ਨੂੰ ਕਰਦਾ ਰਿਹਾ ਹਾਂ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ।
0: ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਐਸਾ ਅਲਪਗ ਹੋ ਰਿਹਾ ਹਾਂ, ਐਸਾ ਗਾਫਲ ਹੋ ਰਿਹਾ ਹਾਂ, ਆਪਣਿਆਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਤੇ ਸੁਣਦਾ ਰਿਹਾ, ਗੰਦੇ ਗੀਤ ਟੱਪੇ ਠੁੰਬਰੀਆਂ ਤੇ ਸੁਣਦਾ ਰਿਹਾ, ਪਰ ਸਤਿਗੁਰੂ ਜੀ ਆਪ ਜੀਆਂ ਦੇ ਉਪਦੇਸ਼ਾਂ ਨੂੰ, ਵਾਹਿਗੁਰੂ ਜੀ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਕੰਨਾਂ ਦੇ ਨਾਲ ਨਹੀਂ ਸੁਣਿਆ ਹੈ। ਪਰਾਈਆਂ ਇਸਤਰੀਆਂ ਦੇ ਮੋਹ ਦੇ ਵਿੱਚ ਹੀ ਲਿਪਾਏ ਮਨ ਹੋ ਰਿਹਾ
1: ਹਾਂ। ਕਾਰਨ ਬਹੁਤ ਹਵਤ
0: ਮਹਾਰਾਜ ਸੱਚੇ ਪਾਤਸ਼ਾਹ ਜੀ ਪਰਾਈ ਨਿੰਦਿਆ ਕਰਨ ਵਾਸਤੇ ਨਿੰਦਕ ਲੋਕਾਂ ਦੇ ਕੋਲ ਧਾਵੇ ਕਰ ਕਰਕੇ, ਯਤਨ ਕਰ ਕਰਕੇ ਪਹੁੰਚਦਾ ਰਿਹਾ ਹਾਂ। ਤੇ ਜਿੱਥੇ ਨਿੰਦਿਆ ਹੁੰਦੀ ਹੋਵੇ ਨਾ, ਨਿੰਦਿਆ ਨੂੰ ਸੁਣਨ ਵਾਸਤੇ ਤਾਂ ਕਰਕੇ ਦੌੜ ਕਰਕੇ ਜਾਂਦਾ ਰਿਹਾ ਹਾਂ। ਜਿਹੜੀ ਨਿੰਦਿਆ ਇੰਨੀ ਬੁਰੀ ਏ, ਚੋਰੀ ਕਰਨੀ ਅਤਿਅੰਤ ਬੁਰੀ ਏ, ਤੇ ਚੋਰ ਬਖਸ਼ਿਆ ਨਹੀਂ ਜਾਂਦਾ। ਸਤਿਗੁਰੂ ਜੀ ਦੇ ਵੀ ਬਚਨ ਨੇ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਕੋਈ ਹਾਮੀ ਨਹੀਂ ਭਰਦਾ, ਚੋਰ ਦੇ ਮੰਦ ਕਰਮ ਹੁੰਦੇ ਨੇ, ਇੱਕ ਦਿਨ ਉਸਨੂੰ ਫਸਾ ਦਿੰਦੇ ਨੇ, ਸੰਨ ਲਾਉਂਦਾ ਇੱਕ ਦਿਨ ਫੜਿਆ ਜਾਂਦਾ ਤੇ ਮਾਰਿਆ ਜਾਂਦਾ, ਰਾਜਾ ਫੜ ਲਵੇ ਸੂਲੀ ਤੇ ਚਾੜ ਦਿੰਦਾ, ਕੈਦ ਵਿੱਚ ਪਾ ਦਿੰਦਾ, ਦਰਗਾਹ ਵਿੱਚ ਵੀ ਜੰਮ ਤਿਸ ਦਾ ਛੁਟਕਾਰਾ ਨਹੀਂ ਕਰਦੇ, ਬੜੀਆਂ ਸਜ਼ਾ ਭੋਗਣੀਆਂ ਪੈਂਦੀਆਂ ਨੇ। ਤੇ ਸਤਿਗੁਰੂ ਜੀ ਬਚਨ ਕਰਦੇ, ਚੋਰੀ ਕਰਨੀ ਮਾੜੀ ਹੈ, ਇਸੇ ਪ੍ਰਕਾਰ ਸਤਿਗੁਰੂ ਜੀ ਦਾ ਬਚਨ ਯਾਰੀ ਲਾਉਣੀ ਮਾੜੀ ਹੈ, ਪਰ ਇਸਤਰੀਆਂ ਪਰ ਪੁਰਖਾਂ ਦਾ ਸੰਗ ਕਰਨਾ ਅਤਿਅੰਤ ਮਾੜਾ ਹੈ। ਤੇ ਜਿਹੜੇ ਇਸ ਪ੍ਰਕਾਰ ਦੇ ਮੰਦ ਕਰਮ ਕਰਦੇ ਨੇ ਨਾ, ਸਤਿਗੁਰੂ ਜੀ ਬਚਨ ਕਰਦੇ ਨੇ, ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ, ਇਸ ਪ੍ਰਕਾਰ ਦੀ ਜਿਨ੍ਹਾਂ ਦੀ ਹਾਲਤ ਹੈ ਉਹ ਬਖਸ਼ੇ ਨਹੀਂ ਜਾਂਦੇ, ਸੋ ਅੰਤਕਾਲ ਐਸੀ ਸਜ਼ਾ ਮਿਲਦੀ ਏ। ਅਜਰਾਇਲ ਫਰਿਸ਼ਤਾ ਤਿਲ ਪੀੜੇ ਕਾਣੀ, ਅਜਰਾਇਲ ਜਿਹੜਾ ਫਰਿਸ਼ਤਾ ਹੈ ਨਾ, ਅੰਤਕਾਲ ਐਸੇ ਪਾਪੀਆਂ ਨੂੰ ਕੋਲੂ ਦੇ ਵਿੱਚ ਪਾ ਕੇ ਤਿਲਾਂ ਵਾਂਗੂ ਪੀੜ ਦਿੰਦਾ ਹੈ। ਇਸ ਪ੍ਰਕਾਰ ਚੋਰੀ ਯਾਰੀ ਠੱਗੀ ਬੁਰੀ ਏ, ਪਰ ਜਿਹੜਾ ਨਿੰਦਕ ਪੁਰਸ਼ ਹੈ ਨਾ, ਚੋਰ ਯਾਰ ਜੁਆਰ ਤੇ ਬੁਰਾ, ਜੂਆ ਖੇਡਣਾ ਬੜਾ ਬੁਰਾ ਏ। ਸਾਧ ਸੰਗਤ ਜੀ, ਪਾਂਡਵਾਂ ਨੇ ਜੂਆ ਖੇਡਿਆ ਸੀ ਨਾ, ਰਾਜ ਭਾਗ ਹਾਰ ਗਏ, ਦ੍ਰੌਪਦੀ ਨੂੰ ਹਾਰ ਗਏ, ਆਪਣੇ ਆਪ ਨੂੰ ਹਾਰ ਗਏ, 12 ਸਾਲ ਬਨਵਾਸ ਤੇ ਜਾਣਾ ਪਿਆ, 1 ਸਾਲ ਲੁਕ ਕੇ ਰਹਿਣਾ ਪਿਆ, ਉਪਰੰਤ ਫਿਰ ਆਪਣੇ ਰਾਜ ਵਾਸਤੇ ਵੱਡੀ ਭਾਰੀ ਜੰਗ ਕੀਤੀ ਤੇ 18 ਖੂਨੀਆਂ ਸੈਨਾ ਦੀਆਂ ਗਰਕ ਹੋ ਗਈਆਂ। ਜੇ ਜੂਆ ਨਾ ਖੇਡਿਆ ਹੁੰਦਾ ਤੇ ਇੰਨੀ ਬਰਬਾਦੀ ਨਹੀਂ ਸੀ ਹੋਣੀ। ਅੱਜ ਵੀ ਜੂਏ ਦੇ ਵਿੱਚ ਘਰ ਉੱਜੜਦੇ ਨੇ, ਕਈ ਲੋਕੀ ਦੀਵਾਲੀ ਤੇ ਜਾ ਕੇ, ਕੋਈ ਹੋਰ ਦਿਨਾਂ ਤੇ ਜਾ ਕੇ, ਕੋਈ ਜਨ ਆਮ ਦਿਨਾਂ ਵਿੱਚ ਜਾ ਕੇ ਜੂਆ ਖੇਡਦੇ ਨੇ, ਕਿੰਨੇ ਘਰ ਉੱਜੜਦੇ ਨੇ ਜੂਏ ਕਰਕੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਵਰਜਿਆ ਕਿ ਜੂਆ ਕਦੇ ਨਹੀਂ ਖੇਡਣਾ, ਭਾਵੇਂ ਜੂਆ ਖੇਡਣਾ ਅਤਿਅੰਤ ਮਾੜਾ, ਚੋਰੀ ਕਰਨੀ ਅਤਿਅੰਤ ਮਾੜੀ ਏ। ਇਸੇ ਪ੍ਰਕਾਰ ਚੋਰੀ ਯਾਰੀ ਠੱਗੀ ਬੜੀ ਮਾੜੀ ਏ, ਪਰ ਸਤਿਗੁਰੂ ਜੀ ਬਚਨ ਕਰਦੇ ਨੇ, ਚੋਰ ਯਾਰ ਜੁਆਰ ਤੇ ਬੁਰਾ, ਜੂਆ ਖੇਡਣ ਵਾਲੇ ਦੇ ਨਾਲੋਂ, ਯਾਰੀਆਂ ਲਾਉਣ ਵਾਲੇ ਦੇ ਨਾਲੋਂ ਤੇ ਚੋਰੀਆਂ ਕਰਨੇ ਦੇ ਨਾਲੋਂ ਵੀ ਨਿੰਦਕ ਬੁਰਾ ਹੈ। ਅਣਹੋਦਾ ਭਾਰ ਨਿੰਦਕ ਸਿਰ ਧਰਾ, ਜਿਹੜਾ ਨਿੰਦਕ ਪ੍ਰਾਣੀ ਹੈ ਨਾ, ਨਿੰਦਿਆ ਕਰ ਕਰਕੇ ਅਣਹੋਇਆ ਭਾਰ ਦੂਜਿਆਂ ਦਾ ਆਪਣੇ ਸਿਰ ਤੇ ਧਰ ਲੈਂਦਾ, ਚੁੱਕ ਲੈਂਦਾ, ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ। ਜਿਨ੍ਹਾਂ ਦੀ ਨਿੰਦਿਆ ਕਰਦਾ ਨਾ, ਨਿੰਦਿਆ ਕਰਕੇ ਉਹਨਾਂ ਦੇ ਪਾਪ ਧੋਈ ਜਾਂਦਾ ਤੇ ਆਪਣੀ ਪਾਪਾਂ ਦੀ ਪੰਡ ਭਾਰੀ ਕਰੀ ਜਾਂਦਾ। ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਿਆ ਕਰਨ ਵਾਲਾ ਨਿੰਦਿਆ ਦੇ ਭਾਰ ਦੇ ਨਾਲ ਹੀ ਭਵ ਸਾਗਰ ਦੇ ਅੰਦਰ ਬਹਿ ਤਰਣੀ ਨਦੀ ਦੇ ਅੰਦਰ ਡੁੱਬ ਜਾਂਦਾ, ਬਚ ਨਹੀਂ ਸਕਦਾ। ਐਸੀ ਨਿੰਦਿਆ ਬੁਰੀ ਹੈ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਮਹਾਰਾਜ, ਇਹ ਜਿਹੜਾ ਵੱਡਾ ਭਾਰੀ ਔਗਣ ਨਿੰਦਿਆ ਵਾਲਾ ਮੇਰੇ ਕੋਲੋਂ ਛੱਡਿਆ ਹੀ ਨਹੀਂ ਗਿਆ, ਪਰ ਨਿੰਦਿਆ ਕਾਰਨ ਬਹੁਤ ਧਾਵਤ, ਪਰਾਈ ਨਿੰਦਿਆ ਕਰਨ ਵਾਸਤੇ ਤੇ ਸੁਣਨ ਵਾਸਤੇ ਧਾਵੇ ਕਰਕੇ ਹੱਲੇ ਕਰਕੇ ਬੜੇ ਉਦਮ ਕਰਕੇ ਜਾਂਦਾ ਰਿਹਾ
1: ਹਾਂ।
0: ਤੇ ਮਹਾਰਾਜ, ਗੁਰੂ ਉਪਦੇਸ਼ਾਂ ਨੇ, ਵੇਦਾਂ ਸ਼ਾਸਤਰਾਂ ਨੇ ਸਮਝਾਉਣ ਦਾ ਯਤਨ ਕੀਤਾ, ਸਾਧੂ ਮਹਾਤਮਾ ਨੇ, ਬਜ਼ੁਰਗਾਂ ਨੇ ਸਮਝਾਉਣ ਦਾ ਯਤਨ ਕੀਤਾ, ਚੋਰੀ ਜਾਰੀ ਨਿੰਦਿਆ ਛੱਡ ਦੇ, ਪਰ ਮਹਾਰਾਜ ਇਹ ਔਗਣ ਮੇਰੇ ਤੋਂ ਛੱਡੇ ਨਾ ਗਏ। ਕਿਸੇ ਦੇ ਸਮਝਾਇਆ ਮੈਂ ਨਹੀਂ ਸਮਝਿਆ
1: ਹਾਂ।
0: ਮਹਾਰਾਜ, ਇੰਨੇ ਕ ਪਾਪ ਕੀਤੇ ਨੇ, ਝੂਠ ਬੋਲਿਆ ਹੈ, ਚੋਰੀਆਂ ਜਾਰੀਆਂ ਠੱਗੀਆਂ ਕੀਤੀਆਂ ਨੇ, ਪਰਾਇਆ ਹੱਕ ਖਾਧਾ ਹੈ, ਅੰਮ੍ਰਿਤ ਵੇਲਾ ਸੌ ਕੇ ਗੁਜ਼ਾਰਿਆ ਹੈ, ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ, ਸੰਗਤ ਵਿੱਚ ਚੱਲ ਕੇ ਨਹੀਂ ਆਇਆ, ਸਤਿਗੁਰੂ ਜੀ ਦੀ ਟਹਿਲ ਸੇਵਾ ਨਹੀਂ ਕੀਤੀ, ਸਿਮਰਨ ਭਜਨ ਬੰਦਗੀ ਨਹੀਂ ਕੀਤੀ, ਕਹਾ ਕਹੋ ਮੈਂ ਆਪਣੀ ਕਰਨੀ, ਜਿੰਨੀ ਮੰਦ ਕਰਨੀ ਮੈਂ ਕੀਤੀ ਏ, ਪਾਪ ਕਰਮ ਕੀਤੇ ਨੇ, ਉਹਨਾਂ ਨੂੰ ਗਿਣ ਗਿਣ ਕੇ ਆਪ ਜੀ ਦੇ ਸਾਹਵੇ ਕਿੱਥੋਂ ਤੱਕ ਦੱਸਣਾ
1: ਕਰਾਂ।
0: ਮਹਾਰਾਜ, ਜਿਨ੍ਹਾਂ ਵਿਧੀਆਂ ਦੇ ਨਾਲ ਪਾਪ ਕਰਮਾਂ ਵਿੱਚ ਲੱਗ ਕੇ ਮੈਂ ਜਨਮ ਗਵਾ ਲਿਆ, ਉਹ ਕਿੰਨੀਆਂ ਕੁ ਗਿਣ ਗਿਣ ਕੇ ਦੱਸਾਂ। ਲੇਖਾ ਕਤਹੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਮਹਾਰਾਜ, ਜੇਕਰ ਗਿਣਤੀ ਕਰੀਏ ਤੇ ਗਿਣਤੀ ਵਿੱਚ ਆਉਂਦੇ ਹੀ ਨਹੀਂ, ਅਣਗਿਣਤ ਪਾਪ ਅਸੰਖਾਂ ਹੀ ਪਾਪ ਜੀਵਨ ਕਾਲ ਦੇ ਵਿੱਚ ਕੀਤੇ ਹਨ। ਮਹਾਰਾਜ, ਆਪਣੀ ਕਰਨੀ ਕਰਤੂਤ ਪਾਪ ਕਰਮਾਂ ਦੀ ਮੈਂ ਬੋਲ ਬੋਲ ਕੇ ਆਪਣੇ ਮੂੰਹੋਂ ਕਿੰਨੀ ਕੁ ਦੱਸਣੀ ਕਰਾਂ। ਜੇ ਪਾਪ ਕਰਮਾਂ ਦੀ ਕਰਨੀ ਦੇ ਨਾਲ ਪਾਪਾਂ ਵਿੱਚ ਲੱਗ ਕੇ ਮੈਂ ਆਪਣਾ ਜਨਮ ਵਿਅਰਥ ਗਵਾ ਲਿਆ ਹੈ, ਹੁਣ ਬੜਾ ਪਛਤਾਵਾ ਹੈ, ਬੜਾ ਝੋਰਾ ਹੈ, ਬੜੀ ਚਿੰਤਾ ਹੈ, ਬੜਾ ਸੰਸਾ ਹੈ ਮਨ ਵਿੱਚ ਮੇਰੀ, ਅੱਗੇ ਕੀ ਹਾਲਤ ਹੋਵੇਗੀ। ਸੋ ਅੱਗੇ ਦੀ ਦੁਰਦਸ਼ਾ ਤੋਂ ਬਚਣ ਵਾਸਤੇ ਮਹਾਰਾਜ, ਆਪ ਜੀ ਦੇ ਅੱਗੇ ਆਪਾ ਭਾਵ ਤੋਂ ਆਪਣੇ ਆਪ ਨੂੰ ਸਮਰਪਿਤ ਕਰਕੇ ਆਪਣੇ ਸਾਰੇ ਗੁਨਾਹਾਂ ਨੂੰ ਕਬੂਲ ਕਰਦਾ ਹਾਂ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਫਰਮਾ ਕਰਕੇ ਭਾਈ ਐਵੇਂ ਬੇਨਤੀਆਂ ਕਰਨੀਆਂ ਨੇ, ਸਭ ਔਗਣ ਮੋ ਮੈਂ। ਸੱਚੇ ਪਾਤਸ਼ਾਹ, ਮੇਰੇ ਵਿੱਚ ਸਾਰੇ ਔਗਣ ਹੀ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮਹਾਰਾਜ, ਜਿਵੇਂ ਸਮੁੰਦਰ ਦੇ ਸਾਗਰ ਨੂੰ ਕੋਈ ਮਿਣ ਨਹੀਂ ਨਾ ਸਕਦਾ, ਸਮੁੰਦਰ ਦੇ ਪਾਣੀ ਨੂੰ, ਜਲ ਨੂੰ ਕੋਈ ਮਿਣ ਨਹੀਂ ਨਾ ਸਕਦਾ, ਕਿੰਨੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਲੀਟਰ ਹੋਵੇਗਾ, ਕਿੰਨੇ ਕਿਊਸਕ ਪਾਣੀ ਹੋਵੇਗਾ, ਕਿੰਨੇ ਕੁਇੰਟਲ ਹੋਵੇਗਾ, ਕਿੰਨੀਆਂ ਬੂੰਦਾਂ ਹੋਣਗੀਆਂ, ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਇਸੇ ਪ੍ਰਕਾਰ ਖਿਨ ਖਿਨ ਭੁੱਲਣ ਹਾਰ, ਅਸੀਂ ਭੁੱਲਣ ਹਾਰ ਜੀਵਾਂ ਨੇ, ਖਿਨ ਖਿਨ ਕਾਲ ਸਮੇਂ ਵਿੱਚ ਗਲਤੀਆਂ ਕੀਤੀਆਂ ਨੇ, ਗੁਨਾਹੀ ਕੀਤੇ ਨੇ, ਕਦੇ ਅੱਖਾਂ ਨਾਲ ਪਰਾਇਆ ਰੂਪ ਧਨ ਮੈਲੀ ਨਜ਼ਰ ਨਾਲ ਤੱਕਣੇ ਦਾ ਗੁਨਾਹ ਕੀਤਾ, ਕਦੇ ਗਾਲੀ ਗਲੋਚ ਤੇ ਨਿੰਦਿਆ ਕਰਨੇ ਦਾ ਗੁਨਾਹ ਕੀਤਾ, ਕਦੇ ਭੈੜੇ ਅਪਵਿੱਤਰ ਬੋਲ ਗੀਤਾਂ ਟੱਪੇ ਸੁਣਨ ਦਾ ਗੁਨਾਹ ਕੀਤਾ, ਕਦੇ ਇਸੇ ਪ੍ਰਕਾਰ ਚੋਰੀ ਯਾਰੀ ਠੱਗੀ ਕੀਤੀ ਗੁਨਾਹ ਕੀਤੇ, ਕਦੇ ਧਨ ਦੇ ਨਾਲ ਗੁਨਾਹ ਕੀਤੇ ਤੇ ਮਨ ਦੇ ਨਾਲ ਤੇ ਪਲ ਪਲ ਗੁਨਾਹ ਕੀਤੇ, ਬੁਰਾ ਚਿਤ ਕਵੇ ਕੇ ਬੁਰੀ ਚਿਤਵਨੀ ਕਰਕੇ ਪਲ ਪਲ ਗੁਨਾਹ ਕੀਤੇ ਨੇ। ਮਹਾਰਾਜ, ਮੇਰੇ ਵਿੱਚ ਕੇਵਲ ਤਾਂ ਕੇਵਲ ਔਗਣ ਹੀ ਔਗਣ ਨੇ, ਸਭ ਔਗਣ ਮੋ ਮੈਂ। ਕੱਲਾ ਕੱਲਾ ਔਗਣ ਗਿਣ ਕੇ ਸੱਚੇ ਪਾਤਸ਼ਾਹ ਮੈਂ ਕਿੰਨੇ ਕੁ ਆਪਣੇ ਔਗਣਾਂ ਦੀ ਗਿਣਤੀ ਕਰਾਂ, ਮੇਰੇ ਤੋਂ ਗਿਣਤੀ ਨਹੀਂ ਹੁੰਦੀ। ਪਰ ਦੁਨੀਆਂ ਦੇ ਅੰਦਰ ਜਿੰਨੇ ਵੀ ਔਗਣ ਨੇ ਨਾ, ਉਹ ਸਾਰੇ ਔਗਣ ਸਾਰੇ ਗੁਨਾਹ ਮੇਰੇ ਵਿੱਚ ਹਨ। ਮਹਾਰਾਜ, ਮੈਂ ਪਾਪੀ ਬੜਾ ਵੱਡਾ ਹਾਂ ਤੇ ਆਪ ਜੀ ਬਖਸ਼ਿੰਦ ਬੜੇ ਵੱਡੇ ਹੋ। ਮਹਾਰਾਜ, ਮੈਂ ਅਧਰਮੀ ਬੜਾ ਵੱਡਾ ਹੈ ਤੇ ਆਪ ਜੀ ਦਇਆਲੂ ਬੜੇ ਵੱਡੇ ਹੋ। ਮਹਾਰਾਜ, ਮੈਂ ਗੁਨਾਹਗਾਰ ਬੜਾ ਵੱਡਾ ਹੈ ਤੇ ਆਪ ਜੀ ਬਖਸ਼ਿੰਦ ਬੜੇ ਵੱਡੇ ਹੋ। ਮਹਾਰਾਜ, ਮੇਰੇ ਪਾਪਾਂ ਦੀ ਗਿਣਤੀ ਨਹੀਂ, ਆਪ ਜੀ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ, ਬੇਅੰਤ ਪਰਉਪਕਾਰਾਂ ਦੇ ਵਿੱਚੋਂ ਆਪ ਜੀਆਂ ਦਾ ਇੱਕ ਪਰਉਪਕਾਰ ਇਹ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ। ਜਿਹੜਾ ਸ਼ਰਨ ਵਿੱਚ ਆ ਜਾਵੇ, ਪਾਪੀ ਹੋਵੇ, ਪੁੰਨੀ ਹੋਵੇ, ਵਿਕਾਰੀ ਹੋਵੇ, ਵਿਭਚਾਰੀ ਹੋਵੇ, ਪਰਉਪਕਾਰੀ ਹੋਵੇ, ਧਰਮੀ ਹੋਵੇ, ਅਧਰਮੀ ਹੋਵੇ, ਜੈਸਾ ਵੀ ਹੋਵੇ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਵੇ ਤੇ ਆਪ ਜੀ ਗਲ ਲਾ ਲੈਂਦੇ ਹੋ। ਮਹਾਰਾਜ ਆਪ ਜੀ ਦਾ ਇਹ ਗੁਣ ਦੇਖ ਕਰਕੇ ਨਾ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਹਾਂ, ਰਾਖ ਲੇ ਹੋ ਸਰਨਾਇਓ। ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਪਿਆ ਜਾਣ ਕੇ ਮੈਨੂੰ ਰੱਖ ਲੈਣਾ ਕਰੋ ਪਾਪ ਕਰਮਾਂ ਦੇ ਵੱਲੋਂ ਅੱਗੇ ਵਾਸਤੇ, ਰੱਖ ਲੈਣਾ ਕਰੋ ਨਿੰਦਿਆ ਚੁਗਲੀ ਦੇ ਵੱਲੋਂ ਅੱਗੇ ਵਾਸਤੇ, ਅੱਗੇ ਵਾਸਤੇ ਮਹਾਰਾਜ ਗੁਨਾਹਾਂ ਤੋਂ ਰੱਖ ਲੈਣਾ ਕਰੋ, ਕਿਰਪਾਲਤਾ ਕਰਕੇ ਮੇਰੇ ਸਰੀਰ ਨੂੰ ਸਫਲਾ ਕਰ ਦਿਓ, ਰੱਖ ਲੈਣਾ ਕਰੋ ਜਮਾਂ ਦੀ ਮਾਰ ਤੋਂ ਤੇ 84 ਲੱਖ ਜੂਨੀਆਂ ਦੇ ਗੇੜਿਆਂ ਤੋਂ। ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਹਾਂ। ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਮੋਹੇ ਪਰਦੇਸਨ ਦੂਰ ਤੇ ਆਈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਸਾਰੀ ਪਿਛਲੀ ਉਮਰ ਗੁਨਾਹਾਂ ਹੀ ਗੁਨਾਹਾਂ ਵਿੱਚ ਬੀਤੀ ਹੈ, ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕੀਤੀ, ਪਰ ਹੁਣ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ, ਕਿਰਪਾਲਤਾ ਕਰਕੇ ਜਿੰਨਾ ਜੀਵਨ ਬਾਕੀ ਬਚਿਆ ਨਾ ਉਸ ਜੀਵਨ ਵਿੱਚ ਪਾਪਾਂ ਤੋਂ, ਵਿਕਾਰਾਂ ਤੋਂ, ਵਿਚਾਰਾਂ ਤੋਂ, ਨਿੰਦਿਆ ਤੋਂ, ਚੁਗਲੀ ਤੋਂ ਬਚਾ ਲਵੋ, ਆਪਣੀ ਸ਼ਰਨ ਵਿੱਚ ਲੈ ਕਰਕੇ ਆਪਣੇ ਨਾਮ ਰੂਪੀ ਪੱਲੇ ਦੇ ਨਾਲ ਲਾ ਲਵੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਇਹ 4 ਸ਼ਬਦ ਵੈਰਾਗਮਈ ਉਚਾਰਨ ਕਰਕੇ ਗੁਰਸੰਗਤਾਂ ਦੇ ਤਾਈ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀਓ।
1: ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ।
0: ਤੇ ਸਾਧ ਸੰਗਤ ਜੀ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸ਼ਬਦਾਂ ਦਾ ਜੋੜ ਕੀਤਾ ਹੈ। ਪਹਿਲਾਂ 2 ਅੰਕ ਆਇਆ ਕਿਉਂਕਿ 2-2 ਪੌੜੀਆਂ ਵਾਲੇ ਸ਼ਬਦ ਨੇ, ਫਿਰ 4 ਅੰਕ ਆਏ ਆਇਆ ਕਿਉਂਕਿ 4 ਸ਼ਬਦ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਸਾਰੰਗ ਰਾਗ ਦੇ ਅੰਦਰ। ਦੋਵਾਂ ਦੀ ਵਿਚਾਰ ਕੱਲ ਸਰਵਣ ਕੀਤੀ ਸੀ, ਦੋਵਾਂ ਦੀ ਅੱਜ ਕੀਤੀ ਏ। ਫਿਰ 3 ਅੰਕ ਆਇਆ ਜਿਸ ਦਾ ਭਾਵ ਹੈ ਕਿ 3 ਸ਼ਬਦ ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਆ ਚੁੱਕੇ ਨੇ। ਫਿਰ 13 ਅੰਕ ਆਇਆ ਜਿਸ ਦਾ ਭਾਵ ਹੈ ਕਿ ਇਸ ਦੇ ਵਿੱਚ 13 ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਆਏ ਨੇ। ਫਿਰ 139 ਅੰਕ ਆਇਆ ਜਿਸ ਦਾ ਭਾਵ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ 139 ਸ਼ਬਦ ਆਏ ਨੇ ਜੋ ਕੱਲ੍ਹ ਵੀ ਸਰਵਣ ਕੀਤਾ ਸੀ। ਫਿਰ 4 ਅੰਕ ਆਇਆ ਜਿਸ ਤੋਂ ਭਾਵ ਹੈ 4 ਸ਼ਬਦ ਇਸ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਆਏ ਨੇ, ਅਤੇ ਜਿਹੜੀ ਟੋਟਲ ਗਿਣਤੀ ਹੈ ਕੱਲ੍ਹ ਤੱਕ 145 ਹੋਈ ਸੀ, 4 ਸ਼ਬਦ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਵਿੱਚ ਹੋਰ ਜੋੜੇ ਗਏ ਅਤੇ ਗਿਣਤੀ 100 ਕੱਲ੍ਹ ਤੱਕ 155 ਹੋਈ ਸੀ, ਗਿਣਤੀ 159 ਹੋ ਗਈ। ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ, ਪਹਿਲੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਚਮ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਜੀ ਦੀ ਸਾਰੀ ਮਿਲਾ ਕੇ 159 ਸ਼ਬਦ ਇੱਥੇ ਤੱਕ ਹੋਏ ਨੇ। ਇਸ ਤੋਂ ਅੱਗੇ ਹੁਣ ਅਸ਼ਟਪਦੀਆਂ 8-8 ਪੌੜੀਆਂ ਵਾਲੇ ਸ਼ਬਦ ਪ੍ਰਾਰੰਭ ਹੁੰਦੇ ਨੇ। ਪਹਿਲਾਂ 2 ਪਦੇ 2-2 ਪੌੜੀਆਂ ਵਾਲੇ ਸ਼ਬਦ ਚੱਲ ਰਹੇ ਸਨ। ਰਾਗ ਸਾਰਗ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰੇ ਸ਼ਬਦ ਰਾਗ ਸਾਰੰਗ ਦੇ ਨਾਲ ਸਤਿਗੁਰੂ ਜੀ ਨੇ ਸਿਰਲੇਖ ਰੱਖ ਕੇ ਉਚਾਰੇ ਨੇ। ਇੱਥੋਂ ਫਿਰ ਸਤਿਗੁਰੂ ਜੀ ਨੇ ਜੋ ਗੁਰਬਾਣੀ ਦਾ ਸਿਰਲੇਖ ਰੱਖਿਆ ਸਾਰਗ ਹੈ। ਰਾਗ ਸਾਰਗ ਅਸ਼ਟਪਦੀਆ 8-8 ਪੌੜੀਆਂ ਵਾਲੇ ਸ਼ਬਦਾਂ ਦੀ ਪ੍ਰਾਰੰਭਤਾ ਹੁੰਦੀ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾ ਰਹੇ ਨੇ। ਸਾਧ ਸੰਗਤ ਜੀ, ਚਾਰੇ ਵੱਡੀਆਂ ਉਦਾਸੀਆਂ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਗਤ ਦੀ ਕਲਿਆਣ ਕਰਕੇ ਜਿਸ ਵੇਲੇ ਰਾਵੀ ਦਰਿਆ ਦੇ ਕੰਢੇ 'ਤੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਅਤੇ ਪੰਜਾਬ ਡੇਰਾ ਬਾਬਾ ਨਾਨਕ ਦੀ ਹੱਦ ਤੋਂ 4 ਕਿਲੋਮੀਟਰਾਂ ਦੇ ਉੱਪਰ ਹੈ, ਜਿਸ ਦਾ ਲਾਂਘਾ ਦਰਸ਼ਨਾਂ ਵਾਸਤੇ ਮਿਲ ਚੁੱਕੇ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਨੇ, ਸੰਗਤਾਂ ਦੇ ਤਾਈਂ ਉਪਦੇਸ਼ ਦਰਸ਼ਨ ਦੇ ਕਰਕੇ ਤਾਰਦੇ ਨੇ, ਅਤੇ ਸਿੱਖਾਂ ਨੇ, ਸੰਗਤਾਂ ਨੇ, ਜਗਿਆਸੂਆਂ ਨੇ, ਨੇਮੀਆਂ ਨੇ, ਪ੍ਰੇਮੀਆਂ ਨੇ, ਸ਼ਰਧਾ ਵਾਲਿਆਂ ਨੇ, ਭਾਵਨਾ ਵਾਲਿਆਂ ਨੇ, ਇੱਛਾ ਵਾਲਿਆਂ ਨੇ, ਚਾਹਤ ਵਾਲਿਆਂ ਨੇ ਆ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਡੇ ਤਾਈਂ ਐਸੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਜਿਸ ਉਪਦੇਸ਼ ਦੇ ਨਾਲ ਮਹਾਰਾਜ ਜੀ ਸਾਡਾ ਵਾਹਿਗੁਰੂ ਜੀ ਦੇ ਨਾਲ, ਪਰਮੇਸ਼ਰ ਜੀ ਦੇ ਨਾਲ ਪਿਆਰ ਬਣ ਆਵੇ, ਸਾਡੇ ਮਨ ਦੇ ਅੰਦਰ ਬੰਦਗੀ ਦੀ ਚਾਹਨਾ ਪੈਦਾ ਹੋ ਜਾਵੇ, ਐਸੇ ਉਪਦੇਸ਼ ਦੀ ਦਾਤ ਬਖਸ਼ੋ। ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ 8-8 ਪੌੜੀਆਂ ਵਾਲੇ ਸ਼ਬਦ ਉਚਾਰ ਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ ਜਦੋਂ ਇਹਨਾਂ ਅੰਮ੍ਰਿਤਮਈ ਸ਼ਬਦਾਂ ਨੂੰ ਰਾਗ ਵਿੱਚ ਪਾ ਕੇ ਕੀਰਤਨ ਕੀਤਾ ਜਾਵੇ ਤਾਂ ਪਹਿਲੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨੇ ਹਨ ਜੀਓ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੋ ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ, ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਪ੍ਰੇਮ ਵਾਹਿਗੁਰੂ ਜੀ ਦੇ ਨਾਲ ਜਨਾ ਕਰਕੇ ਜੀਵਾਂ ਦੇ ਮਨਾਂ ਦੇ ਅੰਦਰ ਪ੍ਰੇਮ ਨੂੰ ਉਤਪੰਨ ਕਰਦੇ ਨੇ। ਸਾਧ ਸੰਗਤ ਜੀ ਹਰੀ ਪਰਮੇਸ਼ਰ ਜੀ ਦੇ ਸਨਮੁਖ ਉਚਾਰਨਾ ਕਰਦੇ ਨੇ, ਹਰ ਮਾਈ ਹੇ ਹਰੀ ਪਰਮੇਸ਼ਰ ਜੀ, ਮੇਰੀ ਮਾਤਾ ਅਤੇ ਪਿਤਾ ਸਰੂਪ ਜੀਓ, ਬਿਨ ਕਿਉਂ ਜੀਵਾ, ਆਪ ਜੀ ਦੀ ਪ੍ਰਾਪਤੀ ਤੋਂ ਬਿਨਾਂ, ਆਪ ਜੀ ਦੇ ਸਿਮਰਨ ਤੋਂ ਬਿਨਾਂ ਮਹਾਰਾਜ ਸਾਡਾ ਕਿਵੇਂ ਜੀਵਨ ਹੋਵੇ। ਮੇਰੀ ਮਾਈ, ਮੇਰੇ ਮਾਤਾ ਪਿਤਾ ਦੀ ਨਿਆਈ ਪਰਮ ਪਿਤਾ ਪਰਮੇਸ਼ਰ ਜੀ ਹਰੀ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਸਾਡਾ ਜੀਣਾ ਨਹੀਂ ਹੁੰਦਾ। ਆਖਾ ਜੀਵਾ ਵਿਸਰੈ ਮਰ ਜਾਓ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਕਹਿ ਕਹਿ ਕਰਕੇ, ਜਪ ਜਪ ਕੇ, ਸਿਮਰ ਸਿਮਰ ਕੇ, ਭਜਨ ਕਰ ਕਰਕੇ ਹੀ ਜਿਉਂਦੇ ਹਾਂ।
1: ਜਗਦੀਸ਼ ਤੇ ਰਾਜਸ ਜਾਚੋ,
0: ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਗਤ ਦੇ ਈਸ਼ਵਰ ਜੀਓ, ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਆਪ ਜੀ ਦੀ ਜੈ ਜੈਕਾਰ ਹੋ ਰਹੀ ਹੈ, ਆਪ ਜੀ ਦੀ ਸਦਾ ਫਤਿਹ ਹੈ, ਆਪ ਜੀ ਦਾ ਜਸ ਮੈਂ ਸਦਾ ਆਪ ਜੀ ਤੋਂ ਮੰਗਦਾ ਹਾਂ।
1: ਹਰ ਬਿਨ ਰਹਿਣ ਨਾ ਜਾਈ,
0: ਹੇ ਹਰੀ ਪਰਮੇਸ਼ਰ ਜੀ, ਆਪ ਜੀ ਤੋਂ ਬਿਨਾਂ, ਆਪ ਜੀ ਦੇ ਭਜਨ ਤੋਂ ਬਿਨਾਂ, ਆਪ ਜੀ ਦੇ ਸਿਮਰਨ ਤੋਂ ਬਿਨਾਂ

0: हे हरि परमेश्वर जी, मैं शरदावान जिज्ञासु रूप इस्त्री आप जी दे दर्शना दी प्यासी हां, चाहत वाली हां, कामना वाली हो रही
1: हां।
0: महाराज सारी अवस्था रूपी रात्रि आप जी दे ही दर्शन कर दी रहा, जिन्नी भी जिंदगी है ना, सारी जिंदगी सारा जीवन आप जी दे दर्शन कर दी रहा।
1: नाथ मेरा मन लीना,
0: हे श्री धर, हे माया नु धारण वाले, हे श्री सुभाए मान, हे श्री शोभा वाले, करोड़ा ब्रह्मंडा नु धारण वाले, धरती नु तीरज देन वाले नाथ मालिक जीओ, मेरा मन आप जी दे नाम सिमरन दे विच लीन हो रहा है, एकाग्र तदाकार हो रहा है।
1: जाना पीर पराई,
0: हे प्रभु परमेश्वर जी, साड़ी इस प्रेम दी वेदना नु केवल ता केवल आप जी जान दे ओ, मेरी वेदन हर प्रभ जानना, मेरा मन अंतर की पीर। महाराज दूजा कौन है जो पीर पराई, पराई पीड़ा नु जाने, अवर को जानना पीर पराई, होर कौन जानदा पराई पीड़ा नु नहीं जानदा। साध संगत जी, सिर पीड़ी जिसते हुंदी है उसे दे हुंदी है, कह के सुना दे, दूसरा उस पीड़ नु अनुभव नहीं कर सकता। ढिड पीड़, पेट दर्द, गोडे दर्द जिसते हुंदे ने उसे नु पता है, दूजा कह देंदा ठीक इसके गोडे दुखदे ने, पर उसकी पीड़ नु अनुभव नहीं कर सकता, जिसते हुंदी उही उही जानदा। ते सतगुरु जी बचन करते ने, महाराज जी दूसरा कौन है जो इस प्रेम की वेदन नु, प्रेम की पीड़ा नु जाने। महाराज प्रभ जानै, प्रभु जी केवल ता केवल एक आप जी जान दे ओ पराई पीड़ा नु। भगत जना दे, संत जना दे, जिज्ञासु जना दे हिरदे की वेदना नु आप जी ही जानते हो, प्रेम की खिच नु, प्रेम की कशिश नु।
1: शरीर पीर है हर बिन,
0: हे हरि परमेश्वर जी, आप जी दी पराई, आप जी दी प्राप्ति तो बिना जिन्नियां गिनतियां मिनतियां करनियां ने ना, जे कोई आखे जी मैं इन्ने साल तप कर लिया, जे कोई आखे मैं इन्ने साल धूनियां तपा के बैठा रहा, जे कोई आखे मैं इन्ने साल गंगा जमुना इत्यादिक नदियां ते इशनान करके आया, जे कोई आखे मैं इन्ने साल जल धारी कर ले, जे कोई आखे मैं इन्ने व्रत नेम संजम कर ले, जे कोई आखे मैं इन्ने कर्म कांड कर ले, गणत शरीर पीर है हर बिन। हरी परमेश्वर जी, ये गणत जिन्नियां गिनतियां मिनतियां ने ना, आप जी की प्राप्ति तो बिना सारिया गिनतियां मिनतियां शरीर नूं पीड़ा देने वालियां ही ने, दुखदाई ने, क्योंकि इन्हां साधना दे नाल हंकार ही वधदा है कि मैं इन्ने साधन कीते, मैं इन्ने जतन कीते, इन्हां साधना नाल नहीं मिलते। महाराज ये गिनतियां मिनतियां शरीर नूं आप जी की प्राप्ति तो बिना दुख देने वालियां ही हन।
1: सब दी हर पाई,
0: हे हरि जी, गुर शब्द की कमाई द्वारा, गुर उपदेश दे अभ्यास सदका ही आप जी नूं पाया जांदा है। गुर शब्दी, सतगुरु जी दे शब्द उपदेश द्वारा, सतगुरु जी दे शब्द फरमान द्वारा, सतगुरु जी दे शब्द गुर मंत्र मूल मंत्र द्वारा हरी जी आप जी नूं पाईदा है।
1: ओ दयाल कृपा कर हर जी,
0: हे हरि परमेश्वर जी, हो दयाल कृपा कर। महाराज सच्चे पातशाह जी सबना दे उपर आप जी दयालु होने वाले हो, मेरे उपर भी कृपा दृष्टि करो। महाराज आप जी का नाम जप जप करके भजन करदे होया, आप जी दे स्वरूप रूप दे अंदर ही तदाकार होए रहिए, आप जिया दे पावन स्वरूप दे अंदर ही मिल जाइए।
1: रबत रब हो मन मेरे,
0: हे मेरिया मना, तू ऐसी रबत ऐसी रहनी नू धारण कर, एवें एकाग्र तदाकार होया रहो। इसे प्रकार
1: रवत रवहो मन मेरे,
0: जिन्ना संगतां ने गुरु सिखां ने बेनती कीती है ना महाराज, ऐसा उपदेश दियो मन नूं प्रेम लग जावे, तिन्हां दे प्रथाई कहना करदे ने मन मेरे, हे मेरे भाई, हे मेरे प्यारे, ऐसी रहनी दे विच तुसीं रवत होना करो, पर विरत होना करो, वर्तना करो, हर वेले अपने चित नूं हरि परमेश्वर जी दे नाम रूपी चरणा दे विच ही ला करके रखो। तिस हरि परमेश्वर अकाल पुरख वाहिगुरु जी दे गुणा नूं गा गा करके विस्माद हो रहे हां, इस आश्चर्य हो रहे
1: हां,
0: सहजे ही निरभाव परमेश्वर जी दे अंदर समा रहे हां, तिस दे अंदर तदाकार हो रहे हां। ਇਸੇ ਪ੍ਰਕਾਰ
1: ਜਿਸਮ ਭਏ ਗੁਣ ਗਾਏ ਮਨੋਹਰ।
0: ਭਾਈ ਜਿਸ ਕਿਸੇ ਨੇ ਵੀ ਮਨੋਹਰ ਮਨ ਨੂੰ ਹਰ ਲੈਣ ਵਾਲੇ ਮਨ ਮੋਹਨ ਪਰਮੇਸ਼ਰ ਜੀ ਦੇ ਸੁੰਦਰ ਗੁਣਾਂ ਨੂੰ ਗਾਇਨ ਕੀਤਾ ਹੈ,
1: ਸਹਜ ਸਮਾਈ
0: ਉਹ ਦੁੱਖਾਂ ਵੱਲੋਂ ਵਿਕਾਰਾਂ ਵੱਲੋਂ ਪਾਪਾਂ ਵੱਲੋਂ ਮਾਇਆ ਦੇ ਬੰਧਨਾਂ ਵੱਲੋਂ ਇਸੇ ਪ੍ਰਕਾਰ ਤ੍ਰੈਗੁਣ ਆਤਮਿਕ ਮਾਇਆ ਵੱਲੋਂ ਕਾਮ ਕ੍ਰੋਧ ਲੋਭ ਅਹੰਕਾਰ ਵੱਲੋਂ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਵੱਲੋਂ ਜਮਾਂ ਦੀਆਂ ਫਾਹੀਆਂ ਵੱਲੋਂ 84 ਲੱਖ ਜੂਨੀਆਂ ਵੱਲੋਂ ਗਰਭ ਜੂਨੀਆਂ ਦੇ ਦੁੱਖਾਂ ਵੱਲੋਂ ਨਿਰਭਉ ਹੋ ਰਹੇ ਨੇ। ਇਹਨਾਂ ਵਿੱਚੋਂ ਕਿਸੇ ਦਾ ਵੀ ਡਰ ਹੀ ਨਹੀਂ ਰਿਹਾ ਕਿਉਂਕਿ ਜੀਵਨ ਮੁਕਤ ਜੂ ਹੋ ਗਏ। ਸਹਿਜ ਸਮਾਈ ਸਹਿਜ ਸਰੂਪ ਪਰਮੇਸ਼ਰ ਜੀ ਦੇ ਅੰਦਰ ਸਹਿਜ ਸਮਾਈ ਪ੍ਰੇਮ ਅਵਸਥਾ ਕਰਕੇ ਸਮਾਏ ਰਹਿੰਦੇ ਨੇ, ਸਹਿਜ ਸਮਾਈ ਗਿਆਨ ਅਵਸਥਾ ਕਰਕੇ ਤਿਸ ਦੇ ਅੰਦਰ ਮਿਲੇ ਰਹਿੰਦੇ ਹਨ।
1: ਹਿਰਦੈ ਨਾਮ ਸਦਾ ਧੁਨ ਨਿਹਚਲ।
0: ਮਹਾਰਾਜ ਤਿੰਨਾਂ ਦੀ ਇਕਾਗਰਤਾ ਮਨ ਦੀ ਕੈਸੀ ਹੁੰਦੀ, ਅਵਸਥਾ ਕੈਸੀ ਹੁੰਦੀ ਏ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤਿੰਨਾਂ ਦੇ ਹਿਰਦੇ ਦੇ ਅੰਦਰ ਸਦਾ ਸਰੂਪ ਨਿਤ ਸਰੂਪ ਸਥਿਰ ਸਰੂਪ ਸਦਾ ਸਦਾ ਸਥਿਤ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਨਿਹਚਲ ਧੁਨੀ ਸਦਾ ਚੱਲਦੀ ਰਹਿੰਦੀ ਏ। ਪਰਾ ਬਾਣੀ ਦੁਆਰਾ ਸਦਾ ਹਿਰਦੇ ਦੇ ਅੰਦਰ ਨਾਮ ਨੂੰ ਉਚਾਰਦੇ ਰਹਿੰਦੇ ਹਨ।
1: ਕੀਮਤ ਪਾਈ
0: ਮਹਾਰਾਜ ਤਿੰਨਾਂ ਦੀ ਪ੍ਰੀਤੀ ਘਟਦੀ ਨਹੀਂ, ਹਜ਼ੂਰ ਫਰਮਾਉਂਦੇ ਨੇ ਘਟੈ ਨਾ, ਭਾਈ ਉਹਨਾਂ ਦੀ ਪ੍ਰੀਤੀ ਕਦੇ ਵੀ ਘਟਦੀ ਨਹੀਂ, ਦਿਨ ਪ੍ਰਤੀ ਦਿਨ ਵੱਧਦੀ ਹੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤਿੰਨਾਂ ਨੇ ਕੀਮਤ ਪਾਈ, ਹਰੀ ਪਰਮੇਸ਼ਰ ਜੀ ਦੀ ਪ੍ਰਾਪਤੀ ਰੂਪੀ ਕੀਮਤ ਪਾਈ ਹੈ। ਸਾਧ ਸੰਗਤ ਜੀ ਸੈਂਕੜਿਆਂ ਦੇ ਨਾਲ, ਹਜ਼ਾਰਾਂ ਦੇ ਨਾਲ, ਲੱਖਾਂ ਦੇ ਨਾਲ, ਕਰੋੜਾਂ ਦੇ ਨਾਲ, ਅਰਬਾਂ ਦੇ ਨਾਲ, ਖਰਬਾਂ ਦੇ ਨਾਲ, ਪਦਮਾਂ ਦੇ ਨਾਲ, ਸੰਖਾਂ ਦੇ ਨਾਲ, ਨੀਲਾਂ ਦੇ ਨਾਲ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ। ਚਾਂਦੀ ਦੇ ਨਾਲ, ਸੋਨੇ ਦੇ ਨਾਲ, ਹੀਰਿਆਂ ਦੇ ਨਾਲ, ਜਵਾਹਰਾਤਾਂ ਦੇ ਨਾਲ, ਮਣੀਆਂ ਦੇ ਨਾਲ, ਰਤਨਾਂ ਦੇ ਨਾਲ, ਪੁਖਰਾਜਾਂ ਦੇ ਨਾਲ, ਮੂੰਗਿਆਂ ਦੇ ਨਾਲ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ। ਧਰਤੀ ਦੇ ਨਾਲ, ਪਦਾਰਥਾਂ ਦੇ ਨਾਲ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ। ਲੋਕ ਦੇ ਪਦਾਰਥਾਂ ਨਾਲ, ਪਰ ਲੋਕ ਦੇ ਪਦਾਰਥਾਂ ਦੇ ਨਾਲ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ। ਫਿਰ ਵਾਹਿਗੁਰੂ ਜੀ ਦੀ ਕੀਮਤ ਪਾਉਣਾ ਕੀ ਹੈ? ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਣਾ ਹੀ ਵਾਹਿਗੁਰੂ ਜੀ ਦੀ ਕੀਮਤ ਪਾਉਣੀ ਹੈ, ਅਰਥਾਤ ਕਦਰ ਪਾਉਣੀ ਹੈ। ਅਕਸਰ ਕਿਹਾ ਜਾਂਦਾ ਨਾ, ਫਲਾਣੇ ਨੇ ਮੇਰਾ ਮੁੱਲ ਨਹੀਂ ਪਾਇਆ। ਮੁੱਲ ਪਾਉਣ ਤੋਂ ਭਾਵ ਆਪਣੇ ਆਪ ਨੂੰ ਮੁੱਲ ਵੇਚਣਾ ਨਹੀਂ ਹੁੰਦਾ, ਕਹਿਣ ਤੋਂ ਭਾਵ ਹੁੰਦਾ ਦੂਸਰੇ ਨੇ ਮੇਰੀ ਕਦਰ ਨਹੀਂ ਕੀਤੀ। ਕੀਮਤ ਪਾਉਣ ਤੋਂ ਭਾਵ ਹੈ ਕਦਰ ਕਰਨੀ। ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਣੀ ਹੀ ਅਸਲੀ ਕਦਰ ਹੈ, ਅਸਲੀ ਮੁੱਲ ਹੈ, ਅਸਲੀ ਕੀਮਤ ਹੈ। ਪ੍ਰਾਪਤੀ ਤੋਂ ਬਿਨਾਂ ਹੋਰ ਰੋਕੜੇ ਦੇ ਨਾਲ, ਧਨ ਦੇ ਨਾਲ, ਕਿਸੇ ਦੌਲਤ ਨਾਲ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾਂਦੀ। ਘੱਟ ਹੈ ਨਾ, ਉਹਨਾਂ ਦੇ ਮਨ ਦੇ ਵਿੱਚੋਂ ਪ੍ਰੀਤੀ ਨਹੀਂ ਘਟਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੀਮਤ ਪਾਈ ਉਹਨਾਂ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪੀ ਕੀਮਤ ਪਾਈ ਹੈ। ਇਸੇ ਪ੍ਰਕਾਰ
1: ਕੀਮਤ ਪਾਈ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੇ ਨਾ ਕੀਮਤ ਪਾਈ, ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪੀ ਕੀਮਤ ਨਹੀਂ ਪਾਈ ਨਾ, ਘਟ ਹੈ ਉਹ ਦਿਨ ਪ੍ਰਤੀ ਦਿਨ ਘਟਦੇ ਹੀ ਘਟਦੇ ਜਾਂਦੇ ਨੇ। ਨਾਨਕ ਗੁਰਬਿਨ ਘਾਟੇ ਘਾਟ, ਗੁਰ ਉਪਦੇਸ਼ ਦੀ ਕਮਾਈ ਤੋਂ ਬਿਨਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਹੀਣੇ ਘਟਦੇ ਹੀ ਘਟਦੇ ਜਾਂਦੇ ਹਨ, ਘਾਟਾ ਹੀ ਘਾਟਾ ਖਾ ਰਹੇ ਹਨ।
1: ਸਭ ਕੋਈ ਨਿਰਤ ਹਨ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਬਚਨ ਕੀਤਾ ਕਿਸੇ ਧਨ ਦੇ ਨਾਲ ਕੀਮਤ ਨਹੀਂ ਪਾਈ ਜਾਂਦੀ। ਮਹਾਰਾਜ ਫਿਰ ਕਿਰਪਾਲਤਾ ਕਰਕੇ ਇਹ ਵੀ ਦੱਸ ਦਿਓ ਧਨ ਕਿਹੜਾ ਹੈ? ਦੁਨੀਆਂ ਦੇ ਅੰਦਰ ਜਿਨ੍ਹਾਂ ਦੇ ਕੋਲ ਬਹੁਤੀ ਰੋਕੜੀ ਹੋਵੇ, ਬਹੁਤੀ ਦੌਲਤ ਹੋਵੇ, ਬਹੁਤੇ ਰੁਪਈਏ ਹੋਣ, ਬਹੁਤੀਆਂ ਮੋਹਰਾਂ ਹੋਣ, ਬਹੁਤੀਆਂ ਸ਼ਰਫੀਆਂ ਹੋਣ, ਬਹੁਤਾ ਸੋਨਾ ਹੋਵੇ, ਬਹੁਤੀ ਚਾਂਦੀ ਹੋਵੇ, ਬਹੁਤੇ ਮੁਰੱਬੇ ਹੋਣ, ਬਹੁਤੀਆਂ ਜ਼ਮੀਨਾਂ ਹੋਣ, ਬਹੁਤੇ ਕਿਲੇ ਹੋਣ, ਬਹੁਤੀਆਂ ਹਵੇਲੀਆਂ ਹੋਣ, ਬਹੁਤੇ ਖਜ਼ਾਨੇ ਹੋਣ, ਬਹੁਤੀਆਂ ਫੌਜਾਂ ਹੋਣ, ਉਹਨਾਂ ਨੂੰ ਧਨਵਾਨ ਕਿਹਾ ਜਾਂਦਾ। ਇਹ ਬੜੇ ਧਨਵਾਨ ਨੇ, ਸ਼ਾਹੂਕਾਰਾ ਚੱਲਦਾ ਹੋਵੇ, ਨੌਕਰ ਚਾਕਰ ਰੱਖੇ ਹੋਣ, ਧਨ ਵਾਲੇ ਕਿਹਾ ਜਾਂਦਾ। ਮਹਾਰਾਜ ਕਿਰਪਾਲਤਾ ਕਰਕੇ ਇਹ ਵੀ ਗਿਆਨ ਬਖਸ਼ੋ, ਸੱਚਾ ਧਨ ਹੈ ਕਿਹੜਾ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸੱਚਾ ਧਨ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੈ। ਬਿਨ ਨਾਵੈ ਸਭ ਕੋਈ ਨਿਰਧਨ। ਭਾਵੇਂ ਕੋਈ ਸ਼ਾਹ ਹੋਵੇ, ਰਾਜਾ ਹੋਵੇ, ਰਾਣਾ ਹੋਵੇ, ਪਾਤਸ਼ਾਹ ਹੋਵੇ, ਚੱਕਰਵਰਤੀ ਸਮਰਾਟ ਕਿਉਂ ਨਾ ਹੋਵੇ, ਜੇ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਨਹੀਂ, ਬਿਨ ਨਾਵੈ ਜਿੰਨੇ ਵੀ ਜੀਵ ਨਾਮ ਤੋਂ ਹੀਣੇ ਨੇ ਸਭ ਕੋਈ ਨਿਰਧਨ, ਸਾਰੇ ਹੀ ਕੰਗਾਲ ਨੇ। ਭਾਵੇਂ ਕੋਈ ਲੱਖਾਂਪਤੀ ਹੋਵੇ, ਕਰੋੜਾਂਪਤੀ ਹੋਵੇ, ਅਰਬਾਂ ਖਰਬਾਂਪਤੀ ਹੋਵੇ, ਸੰਸਾਰ ਦੇ 10 ਅਮੀਰਾਂ ਵਿੱਚ ਨਾਮ ਹੋਵੇ ਤੇ ਉਹਨਾਂ 10 ਚੋਂ ਭਾਵੇਂ ਪਹਿਲੇ ਨੰਬਰ ਤੇ ਕਿਉਂ ਨਾ ਹੋਵੇ, ਜੇ ਅੰਮ੍ਰਿਤ ਨਾਮ ਦਾ ਰਸੀਆ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਆਮ ਜਨ ਸਾਧਾਰਨ ਤੋਂ ਲੈ ਕੇ ਉਹਨਾਂ ਅਮੀਰਾਂ ਤੱਕ ਸਾਰਿਆਂ ਨੂੰ ਕੰਗਾਲ ਮੰਗਤੇ ਭਿਖਾਰੀ ਜਾਣਨਾ ਕਰੋ
1: ਸਤਿਗੁਰ ਬੂਝੇ ਬੁਝਾਈ
0: ਭਾਈ ਇਹ ਸਮਝ ਪੂਰਿਆਂ ਸਤਿਗੁਰਾਂ ਨੇ ਸਮਝਾਈ ਹੈ ਜਗਤ ਨੂੰ ਇਸ ਗੱਲ ਦੀ ਸਮਝ ਨਹੀਂ ਜਗਤ ਤੇ ਉਸੇ ਨੂੰ ਅਮੀਰ ਗਿਣਦਾ ਜਿਸ ਦੇ ਕੋਲ ਟੁਕੜੇ ਬਹੁਤੇ ਹੋਣ ਜਿਸ ਦੇ ਕੋਲ ਕੌਡੀਆਂ ਬਹੁਤੀਆਂ ਹੋਣ ਦਮੜੇ ਬਹੁਤੇ ਹੋਣ ਪੂਰੇ ਸਤਿਗੁਰਾਂ ਨੇ ਸਮਝ ਦਿੱਤੀ ਹੈ ਨਾਮ ਤੋਂ ਬਿਨਾਂ ਸਾਰੇ ਕੰਗਾਲ ਨੇ ਤੇ ਜਿਸ ਦੇ ਕੋਲ ਨਾਮ ਹੈ ਉਹ ਸੱਚਾ ਸ਼ਾਹੂਕਾਰ ਰਾਜਾ ਹੈ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਸਭ ਤੋਂ ਵੱਡਾ ਪਾਤਸ਼ਾਹ ਉਹ ਜਿਹੜਾ ਨਾਮ ਦਾ ਰਸੀਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਇਹ ਸੱਜਣੀਓ ਜਗਿਆਸੂ ਰੂਪ ਸਹੇਲੀਓ ਸੁਣਨਾ ਕਰੋ ਪ੍ਰਭੂ ਪਰਮੇਸ਼ਰ ਜੀ ਜੋ ਪ੍ਰੀਤਮ ਜੀ ਪਰਮ ਪ੍ਰੇਮ ਦੇ ਆਸਪਦ ਰੂਪ ਨੇ ਸਾਡੇ ਤੇ ਪ੍ਰਾਣ ਰੂਪ ਹੋ ਰਹੇ ਨੇ ਅਰਥਾਤ ਪ੍ਰਾਣਾ ਦੀ ਨਿਆਈ ਸਾਨੂੰ ਪਿਆਰੇ ਹੋ ਰਹੇ ਹਨ ਸੋ ਮਹਾਰਾਜ ਸਾਨੂੰ ਤੇ ਬੇਕਾਰ ਨਹੀਂ ਛੱਡਦੇ ਹਜ਼ੂਰ ਫਰਮਾਉਂਦੇ ਨੇ ਸਾਡੇ ਜਿਹੜੇ ਬੇਕਾਰ ਨੇ ਨਾ ਉਹ ਜ਼ਹਿਰ ਖਾ ਕੇ ਮਰ ਗਏ ਨੇ ਇਸੇ ਪ੍ਰਕਾਰ
1: ਪ੍ਰੀਤਮ ਪ੍ਰਾਨ ਕਹੇ ਸੁਨ ਸਜਨੀ
0: ਹੇ ਸਹੇਲੀਓ ਮਹਾਤਮਾ ਰੂਪ ਸੁਖਿਓ ਸੁਣਨਾ ਕਰੋ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਪ੍ਰੀਤਮ ਵਾਹਿਗੁਰੂ ਜੀ ਦਾ ਪਿਆਰਾ ਨਾਮ ਉਹਨਾਂ ਦੇ ਪ੍ਰਾਣ ਰੂਪ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਨਾ ਨਾਮ ਰੂਪੀ ਜ਼ਹਿਰ ਖਾ ਕੇ ਮਰ ਗਏ ਨੇ ਨਾਮ ਹੈ ਤੇ ਅੰਮ੍ਰਿਤ ਪਰ ਵਿਕਾਰਾਂ ਵਾਸਤੇ ਜ਼ਹਿਰ ਰੂਪ ਹੈ ਜਿਵੇਂ ਸਾਧ ਸੰਗਤ ਜੀ ਇੱਕ ਨਿੰਮ ਨੂੰ ਕੀੜੇ ਲੱਗਦੇ ਨੇ ਨਿੰਮ ਦੇ ਪੱਤਿਆਂ ਨੂੰ ਖਾ ਜਾਂਦੇ ਨੇ ਉਹ ਨਿੰਮ ਦੇ ਕੌੜੇ ਪੱਤੇ ਤੇ ਖਾ ਜਾਂਦੇ ਨੇ ਪਰ ਜੇ ਮਿੱਠੀ ਮਿਸ਼ਰੀ ਪਾ ਦਈਏ ਤੇ ਮਿਸ਼ਰੀ ਖਾ ਕੇ ਮਰ ਜਾਂਦੇ ਨੇ ਮਿਸ਼ਰੀ ਹੈ ਤੇ ਮਿੱਠੀ ਪਰ ਉਹਨਾਂ ਕੀੜਿਆਂ ਵਾਸਤੇ ਜ਼ਹਿਰ ਹੈ ਇਸੇ ਪ੍ਰਕਾਰ ਗਧਾ ਹੁੰਦਾ ਹੈ ਨਾ ਉਸ ਨੂੰ ਮਿਸ਼ਰੀ ਪਾ ਦਈਏ ਤੇ ਮਿਸ਼ਰੀ ਨਹੀਂ ਸਹਾਰ ਸਕਦਾ ਮਿਸ਼ਰੀ ਖਾ ਕੇ ਗਧਾ ਮਰ ਜਾਂਦਾ ਮਿਸ਼ਰੀ ਹੈ ਤੇ ਮਿੱਠੀ ਪਰ ਗਧਾ ਨਹੀਂ ਸਹਾਰਨ ਕਰ ਸਕਦਾ ਗਧਾ ਖਾਵੇ ਤੇ ਮਰ ਜਾਂਦਾ ਬਦਾਮ ਦੀ ਕੌੜੀ ਗਿਰੀ ਹੋਵੇ ਘੋੜੇ ਨੂੰ ਖਵਾ ਦਈਏ ਤੇ ਬਰਦਾਸ਼ਤ ਨਹੀਂ ਕਰ ਸਕਦਾ ਘੋੜਾ ਮਰ ਜਾਂਦਾ ਹੈ ਤੇ ਗੁਣਕਾਰੀ ਕੌੜੀ ਗਿਰੀ ਬਦਾਮ ਦੀ ਇੰਨੀ ਗੁਣਕਾਰੀ ਏ ਕੈਂਸਰ ਵਾਲੇ ਰੋਗੀਆਂ ਨੂੰ ਕੌੜੀਆਂ ਗਿਰੀਆਂ ਖਵਾ ਦਿਓ ਤੇ ਕੈਂਸਰ ਦਾ ਰੋਗ ਮਿਟ ਜਾਂਦਾ ਹੈ ਤੇ ਸਾਧ ਸੰਗਤ ਜੀ ਗੁਣਕਾਰੀ ਪਰ ਘੋੜਾ ਖਾਵੇ ਤੇ ਮਰ ਜਾਂਦਾ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਅੰਮ੍ਰਿਤ ਨਾਮ ਹੈ ਤਾਂ ਅੰਮ੍ਰਿਤਮਈ ਪਰ ਵਿਸ਼ੇ ਵਿਕਾਰਾਂ ਵਾਸਤੇ ਜ਼ਹਿਰ ਹੈ ਜੇ ਇਸ ਪ੍ਰਕਾਰ ਉਹਨਾਂ ਨੂੰ ਪ੍ਰਾਪਤ ਹੋਵੇ ਤੇ ਮਰ ਜਾਂਦੇ ਨੇ ਦੂਤ ਮੋਏ ਬਿਖ ਖਾਈ ਨਾਮ ਰੂਪੀ ਅੰਮ੍ਰਿਤ ਉਹਨਾਂ ਵਾਸਤੇ ਜ਼ਹਿਰ ਹੈ ਤੇ ਨਾਮ ਦੇ ਰਸੀਏ ਜਦੋਂ ਨਾਮ ਨੂੰ ਜਪਦੇ ਨੇ ਵਿਕਾਰਾਂ ਵਾਸਤੇ ਦੁਖਦਾਈ ਹੋ ਜਾਂਦਾ ਇਸ ਅੰਮ੍ਰਿਤ ਜ਼ਹਿਰ ਨੂੰ ਖਾ ਕਰਕੇ ਨਾਮ ਨੂੰ ਖਾ ਕਰਕੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਤਿੰਨਾਂ ਦੇ ਮਰ ਜਾਂਦੇ ਨੇ ਨਿਰਵਿਕਾਰ ਜੀਵਨ ਉਹਨਾਂ ਦਾ ਪਵਿੱਤਰ ਬਣਦਾ ਹੈ
1: ਜਬ ਕੀ ਉਪਜੀ ਤਬ ਕੀ ਤੈਸੀ
0: ਹੇ ਵਾਹਿਗੁਰੂ ਜੀ ਜਦੋਂ ਤੋਂ ਉਪਜੀ ਅਸਾਂ ਨੇ ਜਨਮ ਲਿਆ ਅਸੀਂ ਪ੍ਰਗਟ ਹੋਏ ਹਾਂ ਉਦੋਂ ਤੋਂ ਆਪ ਜੀ ਦੇ ਹਿਰਦੇ ਵਿੱਚ ਐਸੀ ਪ੍ਰੀਤੀ ਲੱਗੀ ਏ ਜਬ ਕੀ ਉਪਜੀ ਜਿਹੜੇ ਉੱਤਮ ਮਹਾਤਮਾ ਜਗਿਆਸੂ ਜਨ ਨੇ ਕਹਿੰਦੇ ਨੇ ਵਾਹਿਗੁਰੂ ਜੀ ਜਦੋਂ ਤੋਂ ਹਿਰਦੇ ਦੇ ਅੰਦਰ ਆਪ ਜੀ ਦੀ ਪ੍ਰੀਤੀ ਉਤਪੰਨ ਹੋਈ ਹੈ ਤਬ ਕੀ ਤੈਸੀ ਉਦੋਂ ਤੋਂ ਲੈ ਕੇ ਹੁਣ ਤੱਕ ਜੈਸੀ ਦੀ ਤੈਸੀ ਜਿਉਂ ਦੀ ਤਿਉਂ ਪ੍ਰੀਤੀ ਬਣੀ ਹੋਈ
1: ਹੈ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰੰਗਲ ਭਾਈ ਮਨ ਭਾਈ ਆਪ ਜੀ ਦੀ ਬੰਦਗੀ ਕਰਨੀ ਸਾਨੂੰ ਭਾਈ ਚੰਗੀ ਲੱਗੀ ਹੈ ਤੇ ਬੰਦਗੀ ਕਰ ਕਰਕੇ ਰੰਗੁਲ ਭਈ ਆਨੰਦ ਦੇ ਸਹਿਤ ਹੋਏ
1: ਹਾਂ
0: ਜਗਿਆਸੂ ਜਨੋ ਹੁਣ ਹਰੀ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਧਿਆਨ ਦੇ ਅੰਦਰ ਸਾਡੀ ਸਹਿਜ ਸਮਾਧ ਨਿਰਵਿਕਲਪ ਸਮਾਧੀ ਸਦਾ ਸਦਾ ਵਾਸਤੇ ਲੱਗ ਰਹੀ ਹੈ ਪ੍ਰੇਮ ਅਵਸਥਾ ਦੀ ਸਮਾਧੀ ਲੱਗ ਰਹੀ ਹੈ ਗਿਆਨ ਜਾਗ੍ਰਿਤ ਅਵਸਥਾ ਦੀ ਸਦਾ ਸਰੂਪ ਪਰਮੇਸ਼ਰ ਜੀ ਦੇ ਲਿਵ ਰੂਪ ਦੇ ਵਿੱਚ ਸਮਾਧੀ ਲੱਗ ਰਹੀ ਹੈ ਲਿਵ ਕਰਕੇ ਹਰੀ ਜੀ ਦੇ ਸਰੂਪ ਵਿੱਚ ਸਮਾਧੀ ਲੱਗ ਰਹੀ ਹੈ
1: ਹਰ ਗੁਣ ਗਾਈ
0: ਹੇ ਪਿਆਰਿਓ ਗੁਰਸਿੱਖੋ ਅਸੀਂ ਤਾਂ ਵਾਹਿਗੁਰੂ ਜੀ ਦੇ ਗੁਣ ਗਾ ਕਰਕੇ ਹੀ ਜਿਉਂਦੇ
1: ਹਾਂ
0: ਅਸੀਂ ਸੰਸਾਰ ਦੇ ਵੱਲੋਂ ਵੈਰਾਗਵਾਨ ਹੋ ਰਹੇ ਹਾਂ ਸਾਡਾ ਮਨ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਰੰਗਿਆ ਹੋਇਆ ਹੈ ਸਰੂਪ ਰੂਪ ਦੇ ਵਿੱਚ ਇਸਤਰੀ ਰੂਪੀ ਅਸਾਂ ਨੇ ਤਾੜੀ ਸਮਾਧੀ ਲਗਾਵਣਾ ਕੀਤੀ ਹੈ ਅਰਥਾਤ ਨਿਰਵਿਕਲਪ ਸਮਾਧੀ ਲਾਈ ਹੈ ਕਿਸੇ ਪ੍ਰਕਾਰ ਦਾ ਸੰਕਲਪ ਤੇ ਵਿਕਲਪ ਮਨ ਦੇ ਵਿੱਚ ਉਠਾਉਂਦੇ ਹੀ ਨਹੀਂ ਨਿਜ ਘਰ ਅੰਤਸ਼ਕਰਨ ਰੂਪੀ ਨਿਜ ਘਰ ਦੇ ਅੰਦਰ ਅਸਾਂ ਨੇ ਤਾੜੀ ਲਾਈ, ਸਥਿਤੀ ਰੂਪੀ ਸਮਾਧੀ ਲਾਈ ਹੈ ਨਿਜ ਘਰ। ਜੋ ਪਰਮੇਸ਼ਰ ਜੀਆਂ ਦਾ ਪਾਵਨ ਸਰੂਪ ਰੂਪ ਆਤਮ ਰੂਪ ਹੈ ਨਾ, ਉਸ ਸਰੂਪ ਰੂਪ ਦੇ ਅੰਦਰ ਅਸਾਂ ਨੇ ਨਿਰਵਿਕਲਪ ਸਮਾਧੀ ਲਗਾਈ ਹੈ।
1: ਰਸ ਨਾਮ ਮਹਾਰਸ ਮੀਠਾ,
0: ਭਾਈ ਜਿਹੜਾ ਸੋਧ ਰਸ ਅੰਮ੍ਰਿਤ ਰਸ ਨਾਮ ਪਰਮੇਸ਼ਰ ਜੀ ਦਾ ਅਤਿਅੰਤ ਮਿੱਠਾ ਹੈ, ਜਿਸ ਦੇ ਸਦਰਸ਼ ਕੋਈ ਦੂਜੀ ਮਿਠਾਸ ਪੁੱਜਦੀ ਨਹੀਂ। ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਵਿਖੈ ਰਸ ਵਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਇਹ ਜਿਹੜਾ ਮਹਾਰਸ ਮਿੱਠਾ ਰਸ ਹੈ, ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇਹ ਸੁੱਧ ਰਸ ਸ਼ੁੱਧ ਅੰਮ੍ਰਿਤ ਰਸ ਨਾਮ ਮਹਾਰਸ ਮਿੱਠਾ, ਜੋ ਅੰਮ੍ਰਿਤ ਨਾਮ ਦਾ ਅਤਿਅੰਤ ਮਿੱਠਾ ਅਤਿਅੰਤ ਪਿਆਰਾ ਹੈ, ਉਸ ਨੂੰ ਪ੍ਰਾਪਤ ਕਰਦਿਆਂ ਹੋਇਆ ਨਿਜ ਘਰ ਹਿਰਦੇ ਘਰ ਦੇ ਅੰਦਰ ਅੰਤਸ਼ਕਰਨ ਘਰ ਦੇ ਅੰਦਰ ਸਭਨਾ ਦੇ ਸਾਰ ਰੂਪ ਸਿਧਾਂਤ ਸਰੂਪ ਪ੍ਰਿਥਵੀ ਦੇ ਮਾਲਕ ਪਰਮੇਸ਼ਰ ਜੀ ਨੂੰ ਅਸਾਂ ਨੇ ਸਾਖਿਆਤ ਪਾ ਲਿਆ ਹੈ, ਪ੍ਰਾਪਤ ਕਰ ਲਿਆ ਹੈ।
1: ਮਨ ਜਹੀ ਰੱਖਿਆ
0: ਹੇ ਹਰੀ ਪਰਮੇਸ਼ਰ ਜੀ, ਜਿੱਥੇ ਹਿਰਦੇ ਦੀ ਸਥਿਤੀ ਵਿੱਚ ਤੁਸਾਂ ਨੇ ਸਾਡੇ ਮਨ ਨੂੰ ਰੱਖਿਆ ਨਾ, ਉੱਥੇ ਹੀ ਸਾਡਾ ਮਨ ਰਹਿ ਰਿਹਾ ਹੈ। ਜਿੱਥੇ ਆਪਣੇ ਪਾਵਨ ਸਰੂਪ ਦੇ ਦਰਸ਼ਨਾਂ ਵਿੱਚ ਆਪ ਜੀ ਨੇ ਸਾਡੇ ਮਨ ਨੂੰ ਰੱਖਿਆ, ਉੱਥੇ ਹੀ ਸਾਡਾ ਮਨ ਲੱਗ ਰਿਹਾ ਹੈ।
1: ਗੁਰਮਤ ਪਾਈ
0: ਹੇ ਨਿਰੰਕਾਰ ਸਾਡੇ ਗੁਰੂ ਜੀ, ਐਸੀ ਗੁਰਮਤ ਆਸਾਂ ਨੇ ਆਪ ਜੀਆਂ ਦੇ ਪਾਸੋਂ ਪਾਈ ਹੈ। ਸੋ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਪਾਰ ਬ੍ਰਹਮ ਪਰਮੇਸ਼ਰ ਸਾਡੇ ਗੁਰਦੇਵ ਜੀ, ਐਸੀ ਮਤ ਅਸਾਂ ਨੇ ਤੁਹਾਡੇ ਤੋਂ ਪਾਈ ਹੈ।
1: ਜਹੀ ਮਨ ਜਹੀ ਤੈ
0: ਰੱਖਿਆ, ਇਹ ਜਗਿਆਸੂ ਵੱਲੋਂ ਆਪਣੇ ਵੱਲੋਂ ਦੂਸਰੇ ਅਰਥਾਂ ਵਿੱਚ ਬੇਨਤੀ ਜਾਣਨੀ। ਹੇ ਸਤਿਗੁਰੂ ਜੀ, ਆਪ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਮਨ ਦੀ ਅਵਸਥਾ ਕਰਕੇ ਜਿੱਥੇ ਰੱਖਿਆ, ਆਪ ਜੀ ਦੀ ਇੱਛਾ ਭਾਣੇ ਅਨੁਸਾਰ ਉੱਥੇ ਹੀ ਰਹਿੰਦੇ ਹਾਂ।
1: ਗੁਰਮਤ ਪਾਈ
0: ਹੇ ਗੁਰਦੇਵ ਪਿਤਾ ਜੀਓ, ਐਸੀ ਸਤਿਗੁਰੂ ਜੀ ਸਿੱਖਿਆ, ਐਸੀ ਮਤ, ਐਸੀ ਆਪ ਜੀ ਦੇ ਪਾਸੋਂ ਹੀ ਅਸਾਂ ਨੇ ਪਾਉਣਾ ਕੀਤੀ ਹੈ ਜੀਓ।
1: ਸਨਕ ਸਨਾਦ ਬ੍ਰਹਮਾਦ ਇੰਦਰਾਦਿਕ,
0: ਮਹਾਰਾਜ ਜੀ ਸਨਕ ਸਨਾ ਜਿਹੜੇ ਸਨਾਤਨ ਇਤਿਹਾਸਿਕ ਬ੍ਰਹਮੇ ਦੇ ਚਾਰ ਪੁੱਤਰ ਨੇ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ। ਜਿੱਥੇ ਸਨਕਾਦ ਆ ਜਾਵੇ ਚਾਰ ਹੀ ਗਿਣ ਲੈਣੇ। ਇੱਥੇ ਸਾਧ ਸੰਗਤ ਜੀ ਸਨਕ ਸਨਾਦ ਦੋਵਾਂ ਦੇ ਨਾਮ ਆਏ ਨੇ, ਦੋਵਾਂ ਦੇ ਨਹੀਂ ਆਏ, ਪਰ ਜਦੋਂ ਸਨਾਦ ਲੱਗ ਗਿਆ ਸਨ ਆਦ ਸਾਰੇ ਸ਼ਾਮਿਲ ਹੋ ਗਏ। ਮਹਾਰਾਜ ਬ੍ਰਹਮੇ ਦੇ ਚਾਰੇ ਪੁੱਤਰ ਜਿਹੜੇ 5 ਸਾਲ ਦੀ ਅਵਸਥਾ ਵਿੱਚ ਰਹਿੰਦੇ ਨੇ, ਇਸ ਤੋਂ ਸਰੀਰ ਵੱਡੇ ਹੀ ਨਹੀਂ ਹੋਏ ਕਿਉਂਕਿ ਮਾਇਆ ਨੇ ਪ੍ਰਭਾਵ ਨਹੀਂ ਪਾਇਆ, ਉਹ ਵੀ ਆਪ ਜੀ ਦੀ ਬੰਦਗੀ ਕਰਦੇ ਨੇ। ਬ੍ਰਹਮਾਦ ਜੇ ਇੱਕ ਨੂੰ ਕਹਿਣਾ ਹੋਵੇ ਫਿਰ ਇਕੱਲਾ ਬ੍ਰਹਮਾ, ਜੇ ਬ੍ਰਹਮਾਦ ਆ ਜਾਵੇ ਫਿਰ ਬ੍ਰਹਮਾ ਆਦ, ਬ੍ਰਹਮਾ ਤੇ ਆਦ ਦੇਵਤੇ ਭਾਵ ਤ੍ਰਿਦੇਵ ਸ਼ਿਵਜੀ, ਬ੍ਰਹਮਾ ਤੇ ਵਿਸ਼ਨੂੰ। ਮਹਾਰਾਜ ਇਹ ਤਿੰਨੇ ਦੇਵਤੇ ਇੰਦਰਾਦ ਇੰਦਰ ਆਦ ਸਾਰੇ 33 ਕਰੋੜ ਅਜਾਨ ਸੰਗਿਆ ਦੇ ਜਿਹੜੇ ਦੇਵਤੇ ਹਨ, ਮਹਾਰਾਜ ਇਹਨਾਂ ਨੂੰ ਵੀ ਆਪ ਜੀ ਦੀ ਪ੍ਰੇਮਾ ਭਗਤੀ ਕਰਨੀ ਹੀ ਬਣ ਆਈ ਹੈ, ਇਹ ਵੀ ਆਪ ਜੀ ਦੀ ਪ੍ਰੇਮਾ ਭਗਤੀ ਦੇ ਵਿੱਚ ਰਤੇ ਹੋਏ ਨੇ। ਬ੍ਰਹਮਾ ਜੀ ਦੇ 5 ਪੁੱਤਰ ਬੰਦਗੀ ਵਿੱਚ ਰਤੇ ਗਏ। ਬ੍ਰਹਮਾ ਜੀ ਨੇ ਆਖਿਆ, ਪੁੱਤਰੋ ਇਹ ਸ੍ਰਿਸ਼ਟੀ ਕਰਨੇ ਦੀ ਸਾਰੀ ਜ਼ਿੰਮੇਵਾਰੀ ਰਾਜ ਭਾਗ ਤੁਸੀਂ ਸੰਭਾਲੋ, ਮੈਂ ਤਪ ਕਰਦਾ ਹਾਂ। ਬ੍ਰਹਮਾ ਦੇ ਚਾਰੇ ਪੁੱਤਰਾਂ ਨੇ ਆਪਸ ਵਿੱਚ ਵਿਚਾਰ ਕੀਤੀ, ਜੇ ਰਾਜ ਭਾਗ ਵਿੱਚ ਸ੍ਰਿਸ਼ਟੀ ਰਚਨਾ ਵਿੱਚ ਸੁੱਖ ਹੋਵੇ ਤੇ ਫਿਰ ਪਿਤਾ ਜੀ ਇਸੇ ਨੂੰ ਕਰਦੇ ਰਹਿਣ, ਜੇ ਇਹ ਸੁੱਖ ਛੱਡ ਕੇ ਇਹ ਰਾਜ ਛੱਡ ਕੇ ਤਪੱਸਿਆ ਕਰਨੀ ਚਾਹੁੰਦੇ ਨੇ, ਫਿਰ ਤਪੱਸਿਆ 'ਚ ਹੀ ਸੁੱਖ ਹੈ, ਬੰਦਗੀ 'ਚ ਹੀ ਸੁੱਖ ਹੈ, ਅਸੀਂ ਬੰਦਗੀ ਹੀ ਕਰੀਏ। ਬੰਦਗੀ ਕਰਨ ਦੇ ਵਿੱਚ ਰੱਤੇ ਗਏ। ਇਸੇ ਇੱਕ ਪ੍ਰਕਾਰ ਬ੍ਰਹਮਾ ਇਤਿਆਦਿਕ ਸਾਧ ਸੰਗਤ ਜੀ, ਜਿਸ ਵੇਲੇ ਸਰਾਪ ਹੋਇਆ ਭੱਟ ਬਣ ਕੇ ਜਨਮ ਲਿਆ। 1 ਸਾਲ ਕਾਂਸ਼ੀ ਇਤਿਆਦਿਕ ਹਰਿਦੁਆਰ ਨਦੀਆਂ ਦਰਿਆਵਾਂ ਤੀਰਥਾਂ ਦੇ ਦਰਿਆਵਾਂ ਕੰਢਿਆਂ 'ਤੇ ਤੁਰੇ ਫਿਰਦੇ ਰਹੇ। ਬ੍ਰਾਹਮਣਾਂ ਨੂੰ ਵਿਦਵਾਨਾਂ ਨੂੰ ਮਿਲੇ ਗੁਰੂ ਧਾਰਨ ਕਰਨ ਵਾਸਤੇ। ਬਰਸ ਏਕ ਹਉ ਫਿਰਿਆਓ ਕਿਨੈ ਨਹਿ ਪਰਚਾਉ ਲਾਇਓ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਫਿਰ ਚਾਰੇ ਵੇਦ ਜਿਹੜੇ ਸਨ, ਇੱਕ ਇੱਕ ਵੇਦ ਨੇ 4-4 ਰੂਪ ਧਾਰੇ, 16 ਹੋ ਗਏ। 17ਵਾਂ ਇਹਨਾਂ ਦਾ ਮੁਖੀ ਭਿੱਖਾ ਸੀ। ਇਹ 17 ਭੱਟਾਂ ਦੇ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿਖੇ ਆਏ। ਮਹਾਰਾਜ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸਤਿਗੁਰੂ ਜੀ ਨੇ ਬਚਨ ਕੀਤਾ, ਸਤਿਗੁਰਾਂ ਦੀ ਉਸਤਤ ਕਰੋ ਫਿਰ ਮੁਕਤ ਹੋਵੋਗੇ, ਸ਼ਾਂਤੀ ਆਵੇਗੀ। ਕਹਿਣ ਲੱਗੇ, ਮਹਾਰਾਜ ਸਾਨੂੰ ਬਾਣੀ ਉਚਾਰਨੀ ਨਹੀਂ ਆਉਂਦੀ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਵੀ ਸਵਈਏ ਉਚਾਰਨ ਕਰਕੇ ਉਸਤਤ ਕਰਨੇ ਦੀ ਜਾਂਚ ਦੱਸੀ। ਫਿਰ ਬ੍ਰਹਮਾ ਜੀ ਜੋ ਭਿੱਖਾ ਜੀ ਬਣੇ ਨੇ ਤੇ ਚਾਰੇ ਵੇਦਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪੰਜਾਂ ਸਰੂਪਾਂ ਦੀ ਉਸਤਤੀ ਕੀਤੀ, ਫਿਰ ਮਨ ਨੂੰ ਸ਼ਾਂਤੀ ਆਈ ਤੇ ਮੁਕਤ ਹੋਏ ਸਨ। ਸੋ ਸਤਿਗੁਰੂ ਜੀ ਬਚਨ ਇੱਥੇ ਕਰਦੇ ਨੇ ਬ੍ਰਹਮਾਦ ਬ੍ਰਹਮਾ ਇਤਿਆਦਿਕ ਚਾਰੇ ਜਿਹੜੇ ਵੇਦ ਨੇ ਉਹ ਵੀ ਭਗਤ ਰਤੇ ਬਨ ਆਈ। ਹੇ ਸਤਿਗੁਰੂ ਜੀ, ਆਪ ਜੀ ਦੀ ਭਗਤੀ ਦੇ ਵਿੱਚ ਬੰਦਗੀ ਦੇ ਵਿੱਚ ਵਾਹਿਗੁਰੂ ਜੀ ਰਤੇ ਗਏ, ਉਹਨਾਂ ਦੀ ਆਪ ਜੀ ਦੇ ਨਾਲ ਪ੍ਰੀਤੀ ਬਣ ਆਈ। ਇਸੇ ਪ੍ਰਕਾਰ ਇੰਦਰਾਦ ਇੰਦਰ ਇਤਿਆਦਿਕ ਦੇਵਤੇ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅੰਮ੍ਰਿਤ ਸਰੋਵਰ ਬਣਾਇਆ ਨਾ ਤੇ ਅਕਾਲ ਪੁਰਖ ਜੀ ਦੇ ਨਾਲ ਇੰਦਰ ਤੇ ਸਾਰੇ ਦੇਵਤੇ ਸੇਵਾ ਕਰਨ ਵਾਸਤੇ ਆਏ ਸਨ। ਵਾਹਿਗੁਰੂ ਪਰਮੇਸ਼ਰ ਜੀਆਂ ਨੇ ਖੁਦ ਸੇਵਾ ਕੀਤੀ, ਜਿੱਥੇ ਹਰ ਕੀ ਪੌੜੀ ਹੈ ਹਰੀ ਪਰਮੇਸ਼ਰ ਜੀ ਨੇ ਸੇਵਾ ਕੀਤੀ, ਕੱਢ ਤੋੜਿਆ ਸੀ ਤਾਂ ਹਰ ਕੀ ਪੌੜੀ ਬਣੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਸੋ ਆਪ ਜੀ ਬਚਨ ਕਰਨਾ ਕਰਦੇ ਨੇ ਇੰਦਰਾਦ ਇਤਿਆਦਿਕ ਜਿਹੜੇ 33 ਕਰੋੜ ਦੇਵਤੇ ਹਨ ਮਹਾਰਾਜ ਜੀ, ਉਹ ਵੀ ਆਪ ਜੀ ਦੀ ਭਗਤੀ ਵਿੱਚ ਰਤੇ ਗਏ, ਉਹਨਾਂ ਜੀ ਆਪ ਜੀ ਦੇ ਨਾਮ ਦੇ ਨਾਲ ਪ੍ਰੀਤੀ ਬਣ ਆਈ
1: ਹੈ।
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਸਿਮਰਨ ਭਜਨ ਬੰਦਗੀ ਤੋਂ ਬਿਨਾਂ ਇੱਕ ਘੜੀ ਪਲ ਵੀ ਨਹੀਂ ਜੀਵ ਸਕਦੇ ਹਾਂ। ਮਹਾਰਾਜ ਆਪ ਜੀ ਦੇ ਹਰੀ ਜੀ ਨਾਮ ਦੀ ਵਡਿਆਈ ਕਰ ਕਰਕੇ ਹੀ ਅਸੀਂ ਜਿਉਣਾ ਕਰਦੇ ਹਾਂ, ਆਪ ਜੀ ਦੇ ਨਾਮ ਦੀ ਵਡਿਆਈ ਹੀ ਸਾਡੇ ਪ੍ਰਾਣਾਂ ਦਾ ਆਧਾਰ ਹੈ।
1: ਨਾਨਕ ਹਰ ਬਿਨ ਘਰੀ ਨਾ ਜੀਵਾ।
0: ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਜੇ ਮਨ ਵਿੱਚ ਪ੍ਰੀਤੀ ਪ੍ਰਾਪਤ ਕਰਨੀ ਚਾਹੁੰਦੇ ਹੋ, ਸਿਮਰਨ ਭਜਨ ਬੰਦਗੀ ਕਰਨੇ ਚਾਹੁੰਦੇ ਹੋ, ਫਿਰ ਐਵੇਂ ਬੇਨਤੀਆਂ ਕਰਦੇ ਰਹੋ। ਹੇ ਪਰਮੇਸ਼ਰ ਜੀ, ਹਰੀ ਜੀ ਮੇਰੇ ਉੱਪਰ ਕਿਰਪਾ ਕਰ ਦਿਓ, ਇੱਕ ਘੜੀ ਮਾਤਰ ਵੀ ਆਪ ਜੀ ਦੇ ਨਾਮ ਤੋਂ ਬਿਨਾਂ ਨਾ ਜੀਉਣਾ ਕਰਾਂ, ਹਰ ਘੜੀ ਆਪ ਜੀ ਦੇ ਨਾਮ ਦਾ ਸਿਮਰਨ ਕਰਦਾ
1: ਰਹਾਂ।
0: ਮਹਾਰਾਜ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਮੇਰੇ ਤਾਂ ਹੀ ਬਖਸ਼ਣਾ ਕਰੋ, ਅੰਮ੍ਰਿਤ ਨਾਮ ਦੁਆਰਾ ਆਪ ਜੀ ਦੀ ਵਡਿਆਈ ਸਦਾ ਕਰਦਾ ਹੀ ਰਹਾਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਆਪਣੀ ਬੰਦਗੀ ਆਪਣੀ ਵਡਿਆਈ ਆਪਣਾ ਨਾਮ ਨਾਮ ਦਾ ਰਸ ਨਾਮ ਦੇ ਲਿਵ ਨਾਮ ਦੇ ਵਿੱਚ ਸਦਾ ਲਿਵ ਲਾਉਣੀ, ਇਹ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ, ਮੇਰੀ ਪ੍ਰੀਤੀ ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ। ਇਸ ਪ੍ਰਕਾਰ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਹਿਲਾਂ ਆਪਣਾ ਪ੍ਰੇਮ ਜਣਾਇਆ, ਫਿਰ ਪ੍ਰੇਮ ਦੀ ਪ੍ਰਾਪਤੀ ਵਾਸਤੇ ਨਾਮ ਦੀ ਪ੍ਰਾਪਤੀ ਵਾਸਤੇ ਬੇਨਤੀਆਂ ਕਰਨੀਆਂ ਦੀ ਬੇਨਤੀਆਂ ਕਰਨੇ ਦੀ ਜਾਚ ਸਤਿਗੁਰੂ ਜੀ ਪਾਵਨ ਉਪਦੇਸ਼ ਦੁਆਰਾ ਸਿਖਾਉਂਦੇ ਨੇ। ਪਾਵਨ ਗੁਰ ਸ਼ਬਦਾਂ ਦੀ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੁਹਾਰ ਨਮਸਕਾਰ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਜੋ ਆਪਣੇ ਪਾਵਨ ਇਤਿਹਾਸ ਅਤੇ ਗੁਰੂ ਉਪਦੇਸ਼ਾਂ ਨੂੰ ਆਪ ਜੀ ਨੇ ਕਿਰਪਾਲਤਾ ਕਰਕੇ ਕਥਨ ਅਤੇ ਸਰਵਣ ਕਰਵਾਇਆ ਹੈ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਵਧੇ ਗੱਜ ਕੇ ਜਕਾਰਾ ਗਜਾਵੇ ਸੋਨੀਆ ਲੋ ਜਾਵੇ ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

Thank you.

I'm gonna go to the hospital.

Thank you.

Jai Shri Ram.

Sapere, la voce del

ਸਾਹਿਬ ਜੀ ਦਾ ਸਾਹਿਬ ਮਦਾਨ ਕਰਨੇ ਆਇਆ ਦਾ ਸਾਹਿਬ ਜੀ ਦਾ ਸਾਹਿਬ ਮਦਾਨ ਕਰਨੇ

I'm not going to be able to do that.

I'm going to go to the hospital.

ਇਸ ਪ੍ਰਕਾਰ

ਮਾਤਾ ਅਤੇ ਪਿਤਾ
ਉਹਨਾਂ ਨੇ ਕੰਧ ਦੇ ਉੱਪਰ ਹਲ ਅਤੇ ਮੂਸਾ ਨੂੰ
द्वार पहुंचा।

Gracias.

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਖਤ ਕਾ ਪਾ।

ਗੁਰ ਬਰਕਤ ਦੇਗ ਤੇਗ ਫਤਿਹ ਗੁਰਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਜਿਸ ਨੂੰ ਹਰ ਇੱਕ ਗੁਰਸਿੱਖ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪ੍ਰੇਮ ਰੱਖਦਾ ਹੈ, ਪ੍ਰੇਮ ਕਰਦਾ ਹੈ, ਹਰ ਗੁਰਸਿੱਖ ਮਾਈ ਭਾਈ ਇਸ ਸਮੇਂ ਨੂੰ ਲੋਚਦਾ ਹੈ। ਤੋ ਸਾਡੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ ਹੈ, ਦਇਆ ਹੋਈ ਹੈ, ਜੋ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਧਰਤੀ ਦੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਕਰਕੇ ਅਨੇਕਾਂ ਹੀ ਕੌਤਕ ਕਰਨਾ ਕੀਤੇ ਹੈ ਔਰ ਸਤਿਯੁਗ ਤੋਂ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਰੀ ਤਪੱਸਿਆ ਇੱਥੇ ਕਰਕੇ ਅਤੇ ਸਿੱਖਾਂ ਦੇ ਲਈ ਇਹ ਮਾਰਗ ਦਰਸ਼ਕ ਕਰਨਾ ਕੀਤਾ ਕਿ ਗੁਰੂ ਕਿਉ ਸਿੱਖੋ ਤਪੱਸਿਆ ਕਰਨੀ ਬੜੀ ਜ਼ਰੂਰੀ ਹੈ। ਗੁਰਸੇਵਾ ਤਪਾਂ ਸਿਰ ਤਪਸਾਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਵੀ ਬਚਨ ਆਉਂਦੇ ਹੈ ਨਾ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਜਿਵੇਂ ਪਹਿਲੇ ਜਾਮੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਵਰਤਾਏ ਉਵੇਂ ਹੀ ਦਸ ਦੇ ਦਸ ਜਾਮੇ ਕੌਤਕਾਂ ਦੇ ਨਾਲ ਭਰਪੂਰ ਹਨ ਅਤੇ ਦਸਵੇਂ ਜਾਮੇ ਦੇ ਵਿੱਚ ਇਸ ਧਰਤੀ ਨੂੰ ਭਾਗ ਲਾਉਂਦਿਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜੇ ਦੇ ਕਰਕੇ, ਬਖਸ਼ਿਸ਼ਾਂ ਦੇ ਕਰਕੇ ਅਤੇ ਪੰਜਾਬ ਵੱਲ ਨੂੰ ਤੋਰਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਪੀਰ ਬੁੱਧੂ ਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਹੈ ਅਤੇ ਮਾਤਾ ਗੁਜਰ ਕੌਰ ਅਤੇ ਹੋਰ ਗੁਰੂ ਕੇ ਪਿਆਰੇ ਗੁਰੂ ਕੇ ਸਿੱਖਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਦਾ ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਤੋਰਿਆ। ਇਹ ਆਪਾਂ ਸਰਵਣ ਕਰਨਾ ਕੀਤਾ ਹੈ। ਅੱਜ ਵਾਲਾ ਪਾਵਨ ਅਤੇ ਪਵਿੱਤਰ ਦਿਹਾੜਾ ਗੁਰੂ ਕਿਉ ਪਿਆਰਿਓ, ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। ਉਸ ਦੇ ਬਾਬਤ ਵੀ ਇੱਕ ਸੰਖੇਪ ਵਿਚਾਰ, ਕਿਉਂਕਿ ਸਿੱਖ ਕੌਮ ਦੇ ਬੜੇ ਮਹਾਨ ਸ਼ਹੀਦ ਹੋਏ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜੋ ਕਿ ਧੰਨ ਚੋਜੀ ਪ੍ਰੀਤਮ ਦੇ ਹਜ਼ੂਰੀ ਸਿੱਖ ਸਨ, ਬ੍ਰਹਮ ਗਿਆਨੀ ਸਨ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਲੰਮਾ ਸਮਾਂ ਉਹਨਾਂ ਨੇ ਮੁੱਖ ਗ੍ਰੰਥੀ ਦੇ ਤੌਰ 'ਤੇ, ਹੈੱਡ ਗ੍ਰੰਥੀ ਦੇ ਤੌਰ ਦੇ ਉੱਪਰ ਸੇਵਾ ਨਿਭਾਉਣੀ ਕੀਤੀ ਹੈ। ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਦੋਂ ਧੰਨ ਚੋਜੀ ਪ੍ਰੀਤਮ ਨੇ 9 ਮਹੀਨੇ 9 ਦਿਨ 9 ਘੜੀਆਂ ਰਹਿ ਕਰਕੇ ਗੁਰੂ ਕੇ ਸਿੱਖਾਂ ਨੂੰ ਜਦੋਂ ਸੰਥਿਆ ਕਰਵਾਈ ਅਤੇ ਗੁਰਬਾਣੀ ਦੇ ਅਰਥ ਪੜ੍ਹਾਏ, ਉਸ ਸਮੇਂ ਭਾਈ ਮਨੀ ਸਿੰਘ ਸਾਹਿਬ ਜੀ ਦੀ ਡਿਊਟੀ ਲੱਗੀ ਸੀ ਸਰੂਪਾਂ ਦੀ ਲਿਖਾਈ ਕਰਨ ਦੇ ਵਾਸਤੇ। ਉਹ ਸਾਰੀ ਕਥਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਰਵਣ ਕਰਨਾ ਕੀਤੀ, ਸੰਥਿਆ ਕੀਤੀ, ਨਾਲੇ ਅਰਥ ਸਰਵਣ ਕਰਨਾ ਕੀਤੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਫਿਰ ਬਖਸ਼ਿਸ਼ਾਂ ਲੈ ਕਰਕੇ ਅੱਗੇ ਟਕਸਾਲਾਂ ਚਲਾਉਣੀਆਂ ਕੀਤੀਆਂ। ਜਿਸ ਸਮੇਂ ਸਤਸੰਗੀਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ ਨਾਗੇ ਤੋਂ ਕਥਾ ਸਰਵਣ ਕਰਨਾ ਕੀਤੀ ਨਾ, ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਡਿਊਟੀਆਂ ਲਾਈਆਂ ਵੀ ਤੁਸਾਂ ਨੇ ਜਾ ਕਰਕੇ ਹੁਣ ਟਕਸਾਲਾਂ ਚਲਾਉਣੀਆਂ ਨੇ, ਅਤੇ ਸਹਿਜ ਸੁਭਾਵਕ ਹੀ ਪ੍ਰੇਮ ਦੇ ਵਿੱਚ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਇਹ ਬਚਨ ਕਰਨਾ ਕੀਤੇ ਸਨ। ਵੇਖੋ ਇਹ ਮਹਾਰਾਜ ਦੀ ਕਥਾ ਦਾ ਅਸਰ ਹੈ। ਪਾਪੀ ਤੋਂ ਪਾਪੀ ਬੰਦਾ ਵੀ, ਪਾਪੀ ਤੋਂ ਪਾਪੀ ਹਿਰਦਾ ਵੀ, ਜੇ ਬਿਨਾਂ ਨਾਗੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸੁਣੇ ਨਾ ਰੋਜ਼, ਤੇ ਉਹਦੇ ਜੀਵਨ ਦੇ ਵਿੱਚ ਪਲਟਾ ਵੱਜ ਜਾਂਦਾ ਹੈ। ਗੱਜ ਕੇ ਆਖੋ ਸਤਨਾਮ। ਪਰ ਰੋਜ਼ ਕਥਾ ਸੁਣਨੀ ਬਿਨਾਂ ਨਾਗੇ ਤੋਂ, ਇਹ ਵੀ ਇੱਕ ਬੜੀ ਵੱਡੀ ਤਪੱਸਿਆ ਹੈ ਗੁਰੂ ਕਿਉ ਪਿਆਰਿਓ। ਜਿਨ੍ਹਾਂ 48 ਸਿੰਘਾਂ ਨੇ ਭਾਈ ਮਨੀ ਸਿੰਘ ਸਾਹਿਬ ਅਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਮੇਤ, ਜਿਨ੍ਹਾਂ 48 ਸਿੰਘਾਂ ਨੇ ਬਿਨਾਂ ਨਾਗੇ ਤੋਂ ਸਤਿਗੁਰਾਂ ਦੇ ਪਾਸੋਂ ਕਥਾ ਸਰਵਣ ਕਰਨਾ ਕੀਤੀ, ਉਹ ਬਦੇ ਮੁਕਤ ਹੋ ਜਾਣਾ ਕੀਤੇ ਸਨ। ਉਹਨਾਂ ਦੀਆਂ ਗੁਰੂ ਕਿਉ ਪਿਆਰਿਓ ਸਮਾਧੀਆਂ ਲੱਗ ਗਈਆਂ ਸਨ, ਉਹ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਗਈ ਕੇਵਲ ਕਥਾ ਸੁਣਨ ਦੇ ਨਾਲ ਹੀ, ਜਿਹੜੀ ਵੱਡੇ ਵੱਡੇ ਜੋਗੀਆਂ ਦੇ ਕੋਲ, ਵੱਡੇ ਵੱਡੇ ਤਪੱਸਵੀਆਂ ਦੇ ਕੋਲ, ਹੋਰ ਵੱਡੇ ਵੱਡੇ ਸਿੱਧਾਂ ਦੇ ਕੋਲ ਵੀ ਨਹੀਂ ਰਹੋ ਵਿਚਾਰ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਨੇ ਉਸ ਸਮੇਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਇਹ ਬੇਨਤੀ ਕਰਨਾ ਕੀਤੀ, ਮਹਾਰਾਜ ਬੜਾ ਆਨੰਦ ਵੱਜਾ ਇਹ ਅਵਸਥਾ ਦੇ ਵਿੱਚ, ਆਪ ਦੀ ਜਿਹੜੀਆਂ ਡਿਊਟੀਆਂ ਲਾ ਰਹੇ ਹੋ ਕਿਤੇ ਇਹਨਾਂ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਇਸ ਅਵਸਥਾ ਇਸ ਆਨੰਦ ਦੇ ਵਿੱਚ ਕਿਤੇ ਫਰਕ ਨਾ ਪੈ ਜਾਣਾ ਕਰੇ। ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਨੂੰ
ਜਦੋਂ ਦੋਨਾਂ ਨੇ ਬੇਨਤੀ ਕੀਤੀ ਸੀ ਵੀ ਤੁਹਾਡੇ ਆਨੰਦ ਦੇ ਵਿੱਚ ਨਹੀਂ ਫਰਕ ਪਵੇਗਾ, ਭਾਵੇਂ ਬੰਦ ਬੰਦ ਕੱਟਿਆ ਜਾਵੇ ਤੇ ਭਾਵੇਂ ਸਰੀਰ ਧੜ ਤੋਂ ਜੁਦਾ ਹੋ ਜਾਵੇ, ਤੁਹਾਡੇ ਇਸ ਆਨੰਦ ਦੇ ਵਿੱਚ ਫਰਕ ਨਹੀਂ ਪੈਣਾ ਕਰੇਗਾ। ਇਹ ਬਖਸ਼ਿਸ਼ਾਂ ਸਤਿਗੁਰਾਂ ਤੋਂ ਭਾਈ ਮਨੀ ਸਿੰਘ ਸਾਹਿਬ ਨੂੰ ਪ੍ਰਾਪਤ ਹੋਈਆਂ। ਸਮਾਂ ਆਇਆ ਗੁਰੂ ਕਿਉਂ ਪਿਆਰਿਓ, ਭਾਈ ਮਨੀ ਸਿੰਘ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਨਾ, ਲਗਭਗ 60 ਦੇ ਕਰੀਬ ਜਿਹੜੇ ਮੈਂਬਰ ਨੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਵਿੱਚ, ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ। ਗੁਰੂ ਸਾਹਿਬ ਜੀ ਦੇ ਕੋਲ ਵੇਖੋ ਅਨੇਕਾਂ ਹੀ ਦਾਤਾਂ ਨੇ ਨਾ, ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਘਰ, ਕੋਈ ਗੱਡੀ, ਕੋਈ ਬੰਗਲਾ, ਕੋਈ ਮਾਇਆ, ਕੋਈ ਰੁਤਬੇ, ਕੋਈ ਅਹੁਦੇ, ਕੋਈ ਰਾਜ ਭਾਗ ਮੰਗਦਾ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ ਹੈ। ਗੁਰੂ ਦੇ ਕੋਲ ਬੜੀਆਂ ਦਾਤਾਂ ਨੇ ਗੁਰੂ ਕਿਉਂ ਪਿਆਰਿਓ, ਪਰ ਇੱਕ ਹੋਰ ਦਾਤ ਹੈ ਗੁਰੂ ਦੇ ਕੋਲ, ਹੈ ਸ਼ਹਾਦਤ ਦੀ ਦਾਤ, ਜਿਹੜਾ ਕਿ ਬਹੁਤੇ ਗੁਰਸਿੱਖ ਡਰਦੇ ਹੋਏ ਮੰਗਦੇ ਹੀ ਨਹੀਂ ਗੁਰੂ ਕਿਉਂ ਪਿਆਰਿਓ। ਪਰ ਵੇਖੋ ਭਾਈ ਮਨੀ ਸਿੰਘ ਸਾਹਿਬ ਜੀ ਦਾ ਪਰਿਵਾਰ ਜਿਹੜਾ ਹੈ ਉਹ ਕੈਸਾ ਸ਼ਾਨਾ ਮੱਤਾ ਪਰਿਵਾਰ ਹੈ, ਜਿਸ ਪਰਿਵਾਰ ਦੇ ਵਿੱਚੋਂ 60 ਦੇ ਕਰੀਬ ਜਿਹੜੇ ਮੈਂਬਰ ਨੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਕੀਤੀਆਂ। ਔਰ ਸਮਾਂ ਬਣਿਆ ਜਿਸ ਸਮੇਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮੁੱਖ ਸੇਵਾ ਹੈੱਡ ਗ੍ਰੰਥੀ ਦੇ ਤੌਰ ਦੇ ਉੱਪਰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨਿਭਾ ਰਹੇ ਸਨ, ਜ਼ਕਰੀਆ ਖਾਨ ਦੀ ਹਕੂਮਤ ਸੀ, ਪੰਤ ਨੇ ਗੁਰਮਤਾ ਕੀਤਾ ਵੀ ਆਪਾਂ ਦੀਵਾਲੀ ਦਾ ਜਿਹੜਾ ਜੋੜ ਮੇਲਾ ਹੈ, ਬੰਦੀ ਛੋੜ ਦਾ ਜਿਹੜਾ ਜੋੜ ਮੇਲਾ ਹੈ, ਉਹ ਮਨਾਉਣਾ ਕਰੀਏ ਤਾਂ ਜੋ ਪੰਥ ਇਕੱਠਾ ਹੋਵੇਗਾ ਅਤੇ ਕੋਈ ਗੁਰਮਤੇ ਹੋਣਗੇ ਅਤੇ ਅੱਗੇ ਕੋਈ ਪ੍ਰੋਗਰਾਮ ਉਲੀਕੇ ਜਾਣਗੇ। ਅਤੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਭਾਈ ਮਨੀ ਸਿੰਘ ਸਾਹਿਬ ਜੀ ਨੇ, ਇਹ ਮਤ ਸਮਝੋ ਵੀ ਕੋਈ ਆਗਿਆ ਲੈਣੀ ਕੀਤੀ, ਨਹੀਂ, ਇਹ ਗੱਲਬਾਤ ਕੀਤੀ ਵੀ ਅਸੀਂ ਜੋੜ ਮੇਲਾ ਦੀਵਾਲੀ ਦਾ ਮਨਾਉਣਾ ਹੈ ਅਤੇ ਤੁਹਾਡੇ ਵੱਲੋਂ ਉਸ ਜੋੜ ਮੇਲੇ ਨੂੰ ਮਨਾਉਣ ਦੇ ਵਿੱਚ ਕੋਈ ਖਲਲ ਨਾ ਪਾਇਆ ਜਾਵੇ। ਅਤੇ ਜ਼ਕਰੀਆ ਕਹਿਣ ਲੱਗਾ ਕਿ ਜੋੜ ਮੇਲਾ ਤਾਂ ਤੁਸੀਂ ਮਨਾ ਲਓ ਪਰ ਅਸੀਂ 5000 ਰੁਪਈਆ ਟੈਕਸ ਲਵਾਂਗੇ। ਉਸ ਸਮੇਂ ਦਾ 5000 ਰੁਪਈਆ ਅੱਜ ਦੇ ਸਮੇਂ ਦੇ ਕਰੋੜਾਂ ਸਤਸੰਗੀ ਉਹ ਬਣ ਜਾਣਾ ਕਰਦੇ ਹੈ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਹਿਣਾ ਕੀਤਾ ਵੀ ਠੀਕ ਹੈ ਅਸੀਂ ਦੇ ਦਿਆਂਗੇ। ਅਤੇ ਸਿੱਖ ਪੰਥ ਨੂੰ, ਸਾਰੇ ਪੰਥ ਨੂੰ ਇਹ ਹੁਕਮਨਾਮੇ ਪਹੁੰਚ ਗਏ ਵੀ ਦੀਵਾਲੀ ਦੇ ਜੋੜ ਮੇਲੇ 'ਤੇ ਆਉਣਾ ਹੈ। ਪਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗੁਪਤ ਸੂਤਰਾਂ ਤੋਂ ਇਹ ਖਬਰ ਮਿਲਣਾ ਕੀਤੀ ਵੀ ਜ਼ਕਰੀਆ ਦੀ ਨੀਅਤ ਦੇ ਵਿੱਚ ਖੋਟ ਆ ਜਾਣਾ ਕੀਤੀ ਹੈ। ਇਹਨਾਂ ਨੇ ਵਿਉਂਤ ਬਣਾ ਲਈ ਹੈ ਵੀ ਜਦੋਂ ਖਾਲਸਾ ਪੰਥ ਇਕੱਠਾ ਹੋਵੇਗਾ ਨਾ ਤਾਂ ਆਪਾਂ ਇਹਨਾਂ 'ਤੇ ਹਮਲਾ ਕਰ ਦਾਂਗੇ ਅਤੇ ਇੱਕੋ ਵਾਰੀ ਇਹਨਾਂ ਸਾਰੇ ਪੰਥ ਨੂੰ ਹੀ ਸ਼ਹੀਦ ਕਰ ਦਿਆਂਗੇ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਦੋਂ ਗੁਪਤ ਸੂਤਰਾਂ ਤੋਂ ਇਹ ਵਚਨ ਪਤਾ ਲੱਗਾ, ਉਹਨਾਂ ਨੇ ਹੁਕਮਨਾਮੇ ਭੇਜ ਦਿੱਤੇ ਪੰਥ ਨੂੰ ਵੀ ਕੋਈ ਵੀ ਦੀਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਨਾ ਆਵੇ, ਸਰਕਾਰ ਦੀ ਨੀਅਤ ਦੇ ਵਿੱਚ ਖੋਟ ਆ ਚੁੱਕੀ ਹੈ। ਜਦੋਂ ਕੋਈ ਵੀ ਨਾ ਆਇਆ ਗੁਰੂ ਕਿਉਂ ਪਿਆਰਿਓ, ਅਤੇ ਜੋੜ ਮੇਲੇ ਤੋਂ ਬਾਅਦ ਦੇ ਵਿੱਚ ਜ਼ਕਰੀਆ ਖਾਨ ਕਹਿਣ ਲੱਗਾ ਵੀ ਲਿਆਓ ਟੈਕਸ, ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਟੈਕਸ ਕਾਹਦਾ, ਅਸੀਂ ਤਾਂ ਜੋੜ ਮੇਲਾ ਮਨਾਇਆ ਹੀ ਨਹੀਂ, ਸਾਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਤੁਹਾਡੀ ਨੀਅਤ ਦੇ ਵਿੱਚ ਖੋਟ ਹੈ। ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਾਹੌਰ ਵਿਖੇ ਬੁਲਾਇਆ ਗਿਆ ਸਪਸ਼ਟੀਕਰਨ ਦੇਣ ਵਾਸਤੇ। ਉੱਥੇ ਜਦੋਂ ਗਏ ਉੱਥੇ ਗ੍ਰਿਫਤਾਰ ਕਰ ਲੈਣਾ ਗਿਆ ਅਤੇ ਕਿਹਾ ਗਿਆ ਵੀ ਜਾਂ ਤਾਂ 5000 ਰੁਪਈਆ ਟੈਕਸ ਦਿਓ ਜਾਂ ਆਪਣਾ ਧਰਮ ਪਰਿਵਰਤਨ ਕਰਕੇ ਮੁਸਲਮਾਨ ਧਰਮ ਅਪਣਾ ਲਓ ਅਤੇ ਜਾਂ ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ। ਭਾਈ ਮਨੀ ਸਿੰਘ ਸਾਹਿਬ ਕਹਿੰਦੇ ਜੋੜ ਮੇਲਾ ਤਾਂ ਅਸੀਂ ਮਨਾਇਆ ਹੀ ਨਹੀਂ ਹੈ ਅਤੇ ਟੈਕਸ ਤੁਹਾਨੂੰ ਕਾਹਦਾ ਦੇਈਏ, ਨਾਲੇ ਗੁਰੂ ਘਰ ਦੀ ਮਾਇਆ ਇਹ ਐਵੇਂ ਥੋੜ੍ਹੋ ਦੇ ਦੇਣੀ ਹੈ, ਅਤੇ ਨਾਲੇ ਰਹੀ ਗੱਲ ਧਰਮ ਪਰਿਵਰਤਨ ਦੀ, ਉਹ ਤਾਂ ਤੁਸੀਂ ਭੁੱਲ ਹੀ ਜਾਣਾ ਕਰੋ, ਉਹਦੇ ਸਾਡਾ ਸ਼ਾਨਾ ਮੱਤਾ ਸਾਡਾ ਮਾਨ ਮੱਤਾ ਇਤਿਹਾਸ ਹੈ ਕਿ ਸਾਡੇ ਸਿੱਖ ਪੰਥ ਦੀਆਂ ਮਾਵਾਂ ਨੇ, ਵੇਖੋ ਵੀ ਬਚਨ ਆਉਂਦੇ ਹੈ ਨਾ ਇਸ ਤਰੀਕੇ ਦੇ ਨਾਲ ਵੀ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਭਾਵੇਂ ਗਲਾਂ ਦੇ ਵਿੱਚ ਹਾਰ ਪਵਾ ਲਏ ਸਨ ਪਰ ਆਪਣਾ ਧਰਮ ਪਰਿਵਰਤਨ ਨਹੀਂ ਸੀ ਕੀਤਾ। ਅਤੇ ਪਤਾ ਹੈ ਬੱਚਿਆਂ ਦੇ ਟੋਟੇ ਟੋਟੇ ਕਰਵਾ ਕਰਕੇ ਸ਼ਾਮ ਵੇਲੇ ਅਰਦਾਸ ਕੀ ਕੀਤੀ ਸੀਗੀ, ਆ ਧਿਆਨ ਦੇ ਨਾਲ ਸੁਣਿਓ ਬਚਨ, ਅਰਦਾਸ ਕੀਤੀ ਸੀ ਵੀ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਅਤੇ ਚਾਰ ਪੈਰ ਰਹਿਣਾ ਹੀ ਆਪਣੇ ਭਾਣੇ ਅੰਦਰ ਬਤੀਤ ਕਰਵਾਉਣੀ। ਗੱਜ ਕੇ ਆਖੋ ਸਤਨਾਮ। ਅਸੀਂ ਉਹਨਾਂ ਦੇ ਪੰਥ ਦੇ ਵਿੱਚੋਂ ਹਾਂ, ਐਵੇਂ ਨਿੱਕੀਆਂ ਮੋਟੀਆਂ ਗੱਲਾਂ ਦੇ ਉੱਪਰ ਕੋਈ ਪੈਸੇ ਦਾ ਘਾਟਾ ਪੈ ਗਿਆ ਜਾਂ ਬੁਖਾਰ ਚੜ੍ਹ ਗਿਆ ਜਾਂ ਸਰੀਰ 'ਤੇ ਥੋੜ੍ਹੀ ਬਹੁਤੀ ਦਿੱਕਤ ਆ ਗਈ, ਅੱਜ ਆਪਾਂ ਵੇਹਨੇ ਹਾਂ ਨਾ ਪੈਸੇ ਦੇ ਲਾਲਚ ਦੇ ਵਿੱਚ ਹੀ ਲੋਕ ਧਰਮ ਛੱਡੀ ਜਾ ਰਹੇ ਹੈ। ਉਹ ਕੱਚੇ ਪਿੱਲੇ ਹਨ, ਜਿਨ੍ਹਾਂ ਨੇ ਝੜਨਾ ਹੈ ਉਹਨਾਂ ਨੇ ਪਹਿਲਾਂ ਹੀ ਝੜ ਜਾਣਾ ਹੈ। ਗੁਰੂ ਕਿਉਂ ਪਿਆਰਿਓ, ਸਾਡਾ ਸ਼ਾਨਾ ਮੱਤਾ ਪੰਥ ਹੈ, ਰਹੋ ਵਿਚਾਰ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਧਰਮ ਬਦਲਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਸ਼ਹੀਦੀ ਸਾਨੂੰ ਮਨਜ਼ੂਰ ਹੈ।
ਤੇ ਜ਼ਿਕਰ ਮਿਲਦਾ ਲਗਭਗ ਉਸ ਸਮੇਂ 84 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਜੀ, ਕੈਸੀ ਬਜ਼ੁਰਗੀ ਦੀ ਉਮਰ ਹੈ ਵੇਖੋ ਗੁਰੂ ਕਿਉਂ ਪਿਆਰਿਓ। ਉਹ ਉਮਰ ਜਿਸ ਉਮਰ ਦੇ ਵਿੱਚ ਹਰ ਇੱਕ ਬਜ਼ੁਰਗ ਨੂੰ ਬੜਾ ਫਿਕਰ ਪਿਆ ਹੁੰਦਾ ਵੀ ਮੇਰੇ ਸਰੀਰ ਦੇ ਉੱਪਰ ਕੋਈ ਦਿੱਕਤ ਨਾ ਆ ਜਾਵੇ, ਬੜਾ ਸੰਭਲ ਸੰਭਲ ਕੇ ਬੜੇ ਧਿਆਨ ਦੇ ਨਾਲ ਆਪਣੇ ਸਰੀਰ ਦੀ ਸੰਭਾਲ ਕਰਦੇ ਨੇ। ਪਰ ਉਸ ਬਜ਼ੁਰਗੀ ਦੀ ਉਮਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਸ਼ਹਾਦਤ ਦਾ ਬਾਟਾ ਪੀਣਾ ਮਨਜ਼ੂਰ ਕਰ ਲਿਆ। ਫਿਰ ਫਤਵਾ ਜਾਰੀ ਹੋ ਗਿਆ ਵੀ ਇਹਨਾਂ ਦਾ ਬੰਦ ਬੰਦ ਕੱਟ ਕੇ ਅਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਕਹਿੰਦੇ ਉਸ ਸਮੇਂ 8 ਅਸ਼ਟਪਦੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਪੜ੍ਹ ਲਈਆਂ ਸਨ। ਜਦੋਂ ਜਲਾਦ ਨੇ ਆਪਣਾ ਟੋਕਾ ਚਲਾਉਣਾ ਸ਼ੁਰੂ ਕੀਤਾ ਅਤੇ ਜਦੋਂ ਗੁੱਟ ਤੋਂ ਵੱਢਣ ਲੱਗੇ ਨਾ ਅਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਰੋਕਿਆ ਵੀ ਬੰਦ ਇੱਥੋਂ ਨਹੀਂ, ਬੰਦ ਆ ਜਿਹੜੇ ਉਂਗਲਾਂ ਦੇ ਜਿਹੜੇ ਪੋਟੇ ਜਿਹੜੇ ਨਿਸ਼ਾਨ ਹੈ ਨਾ ਇੱਥੋਂ ਸ਼ੁਰੂ ਨਾ ਕਰਦਾ ਹੈ, ਅਤੇ ਸਾਨੂੰ ਸਾਡੀ ਇਹ ਜਿਹੜੇ ਬੰਦ ਬੰਦ ਕਟਵਾਉਣ ਦੀ ਜਿਹੜੀ ਪਰਖ ਹੈ ਨਾ ਇਹਦੇ ਵਿੱਚੋਂ ਊਣ ਤਾਂ ਹੀ ਨਾ ਕਿਤੇ ਰਹਿ ਜਾਵੇ। ਇਸ ਵਾਸਤੇ ਜਲਾਦ ਨੂੰ ਕਿਹਾ ਵੀ ਬੰਦ ਗੁੱਟ ਤੋਂ ਨਹੀਂ, ਬੰਦ ਉਂਗਲਾਂ ਦੇ ਆ ਜਿਹੜੇ ਪੋਟੇ ਜਿਹੜੇ ਨਿਸ਼ਾਨ ਹੈ ਇੱਥੋਂ ਸ਼ੁਰੂ ਹੁੰਦਾ ਹੈ। ਅਤੇ ਜਲਾਦ ਨੇ ਫਿਰ ਸਤਸੰਗ ਜੀ ਉਹ ਟੋਕਾ ਲੈ ਕਰਕੇ ਆਪਣਾ ਹਥਿਆਰ ਲੈ ਕਰਕੇ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕਟਵਾਉਣਾ ਬੰਦ ਬੰਦ ਕੱਟਣਾ ਜਿਹੜਾ ਹੈ ਇਹ ਸ਼ੁਰੂ ਕੀਤਾ। ਭਾਈ ਸਾਹਿਬ ਜੀ ਨੇ ਆਪਣਾ ਬੰਦ ਬੰਦ ਕਟਵਾਉਣਾ ਸ਼ੁਰੂ ਕੀਤਾ ਅਤੇ 8 ਅਸ਼ਟਪਦੀਆਂ ਤੋਂ ਬਾਅਦ ਜਦੋਂ ਗੁਰੂ ਕਿਉਂ ਪਿਆਰਿਓ ਬੰਦ ਬੰਦ ਕੱਟਿਆ ਗਿਆ ਅਤੇ ਰਹਿੰਦੇ ਸੁਖਮਨੀ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨਾਂ ਟੋਟਿਆਂ ਦੇ ਵਿੱਚੋਂ ਆਉਂਦੀ ਸੀ, ਗੁਰਮੁਖ ਰੋਮ ਰੋਮ ਹਰ ਧਿਆਵੇ ਗੱਜ ਗਿਆ ਖੋ ਸਤਨਾਮ, ਭਾਵ ਕੇ ਬਾਣੀ ਇਤਨੀ ਰੋਮ ਰੋਮ ਦੇ ਵਿੱਚ ਵਸ ਗਈ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ। ਕਹਿੰਦੇ ਜਿਹੜੀ ਗੁਰਬਾਣੀ ਦਾ ਜਾਪ ਕਰਦੇ ਗੁਰੂ ਕੇ ਸਿੱਖ ਨੇ ਗੁਰਬਾਣੀ ਬਣ ਜਾਣਾ, ਐਸੀ ਪ੍ਰੀਤੀ ਗੁਰੂ ਕੀ ਬਾਣੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਕਿ ਟੋਟੇ ਟੋਟੇ ਦੇ ਵਿੱਚੋਂ ਆਵਾਜ਼ ਆਈ। ਸੁਖਮਨੀ ਸਾਹਿਬ ਦਾ ਪਾਠ ਜਦੋਂ ਸਤਸੰਗੀਓ ਸੰਪੂਰਨ ਹੋਇਆ ਫਿਰ ਆਵਾਜ਼ ਆਉਣੀ ਬੰਦ ਹੋਈ। ਐਸੀ ਮਹਾਨ ਸ਼ਹਾਦਤ ਦੇ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਜਾਂ ਬਚਨ ਆਉਂਦੇ ਹੈ ਨਾ ਕਿ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ, ਇਹਨਾਂ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਨੂੰ ਸਾਖਿਆਤ ਰੂਪ ਦੇ ਵਿੱਚ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਤਸੰਗੀਓ ਵਿਖਾ ਦਿੱਤਾ। ਬੜੀ ਮਹਾਨ ਸ਼ਹਾਦਤ ਹੈ, ਸ਼ਹੀਦਾਂ ਦਾ ਇਤਿਹਾਸ ਸੁਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਗੁਰੂ ਕੇ ਸ਼ਹੀਦ ਸਿੰਘ ਕਿਰਪਾ ਕਰਨ, ਮਾਤਾ ਸਾਹਿਬ ਦੇਵਾਂ ਜੀ ਕਿਰਪਾ ਕਰੇ ਵੀ ਸਾਡੇ ਅੰਦਰ ਵੀ ਸਿੱਖੀ ਨੂੰ ਕਮਾਉਣ ਦੇ ਜਜ਼ਬੇ ਜਾਗਣ, ਸਿੱਖ ਕੌਮ ਦੀ ਸੇਵਾ ਸਿੱਖ ਪੰਥ ਦੀ ਸੇਵਾ ਦੇ ਜਜ਼ਬੇ ਜਿਹੜੇ ਉਹ ਜਾਗਣਾ ਕਰਨ, ਇਹ ਗੁਰੂ ਸਾਹਿਬ ਜੀ ਕਿਰਪਾ ਕਰਨ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਕਰਕੇ ਰੋਮ ਰੋਮ ਕਰਕੇ ਪ੍ਰਣਾਮ ਹੈ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ, ਭਾਈ ਰੋਮ ਰੋਮ ਕਰਕੇ ਪ੍ਰਣਾਮ ਹੈ। ਆਓ ਹੁਣ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਸਢੌਰੇ ਨੂੰ ਮਾਰ ਕਰਕੇ ਅੱਗੇ ਵਜ਼ੀਰ ਖਾਨ ਜਿਹੜਾ ਦੁਸ਼ਟ ਹੈ ਜਿਸ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣਾ ਕੀਤਾ ਉਹਦੇ ਵੱਲ ਨੂੰ ਫੌਜਾਂ ਲੈ ਕਰਕੇ ਤੇ ਵੱਧ ਰਹੇ ਹੈ। ਇਹ ਪਾਵਨ ਪਵਿੱਤਰ ਸ਼ਾਨੇ ਮਤੇ ਇਤਿਹਾਸ ਦੀ ਕਥਾ ਵਿਚਾਰ ਆ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਮਾਤਾ ਸਾਹਿਬ ਦੇਵਾਂ ਜੀ ਆਦਿ ਸ਼ਕਤੀ ਮਾਤਾ ਜੀ ਕਿਰਪਾ ਕਰਨ, ਗੁਰੂ ਕੇ ਸ਼ਹੀਦ ਸਿੰਘ ਕਿਰਪਾ ਕਰਨ, ਆਪ ਵਿੱਚ ਵੱਸ ਕੇ ਆਪਣੀ ਵਿਚਾਰ ਕਰਨ ਅਤੇ ਆਪਾਂ ਸਾਰੇ ਰਲ ਮਿਲ ਕਰਕੇ ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ। ਰਸਨਾ ਦੀ ਪਵਿੱਤਰਤਾ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਬੜੇ ਅਦਬ ਸਤਿਕਾਰ

0: ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਆ ਵੀ ਇਸ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੌਰੇ ਵਿਖੇ ਅਸਮਾਨ ਖਾਨ ਨੂੰ ਝਾੜ ਦੇ ਉੱਪਰ ਫਾਂਸੀ ਤੇ ਲਟਕਾ ਕਰਕੇ ਪੀਰ ਬੁੱਧੂ ਸ਼ਾਹ ਬਦਰੂਦੀਨ ਸ਼ਾਹ ਜਿਹੜੇ ਗੁਰੂ ਸਾਹਿਬ ਜੀ ਦੇ ਨਿੰਦ ਸਿੱਖ ਨੇ ਜਿਨ੍ਹਾਂ ਨੇ ਆਪਣੇ ਪੁੱਤਰ ਵੀ ਸ਼ਹੀਦ ਕਰਾ ਕਰਕੇ ਧੰਨ ਚੋਜੀ ਪ੍ਰੀਤਮ ਤੋਂ ਕੇਵਲ ਤੇ ਕੇਵਲ ਉਹਨਾਂ ਦੇ ਪ੍ਰੇਮ ਦੀ ਨਿਸ਼ਾਨੀ ਉਹਨਾਂ ਦੇ ਕੇਸ ਤੇ ਉਹਨਾਂ ਦਾ ਕੰਘਾ ਮੰਗਣਾ ਕੀਤਾ ਉਸ ਜਗ੍ਹਾ ਨੂੰ ਸਤਸੰਗੀਓ ਮਿੱਟੀ ਦੇ ਵਿੱਚ ਮਿਲਾ ਕਰਕੇ ਤੁਰਕਾਣੇ ਦਾ ਨਾਸ ਕਰਕੇ ਤੇ ਅੱਗੇ ਨੂੰ ਵਧਣਾ ਕੀਤੇ। ਜਿਸ ਸਮੇਂ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਾ ਨਾ ਵੀ ਅਸਮਾਨ ਖਾਨ ਨੂੰ ਨਹੀਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕਰਨ ਲੱਗੇ ਆ ਤੇ ਉਹ ਗੁਰੂ ਸਾਹਿਬ ਜੀ ਦੇ ਕੇਸ ਤੇ ਕੰਘਾ ਉਹਨਾਂ ਨੇ ਨਾ ਇੱਕ ਕੰਧ ਦੇ ਵਿੱਚ ਚਿਣਵਾ ਦਿੱਤੇ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੀਰ ਬੁੱਧੂ ਸ਼ਾਹ ਜੀ ਦੇ ਗ੍ਰਹਿ ਵਿਖੇ ਪਹੁੰਚੇ ਨਾ ਤਾਂ ਉਹਨਾਂ ਨੇ ਵੇਖਿਆ ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਸੀ ਗੁਰੂ ਕੇ ਪਿਆਰਿਓ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਇਸ ਪਾਵਨ ਪਵਿੱਤਰ ਧਰਤੀ ਤੋਂ ਤੁਰੇ ਸਨ। ਜਦੋਂ ਅਸਮਾਨ ਖਾਨ ਨੂੰ ਮਾਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਪੀਰ ਬੁੱਧੂ ਸ਼ਾਹ ਜੀ ਦੇ ਗ੍ਰਹਿ ਵਿਖੇ ਗਏ ਬਾਬਾ ਬੰਦਾ ਸਿੰਘ ਬਹਾਦਰ ਬੜੀ ਨੀਝ ਲਾ ਕਰਕੇ ਉਹਨਾਂ ਦੇ ਘਰ ਨੂੰ ਵੇਖ ਰਹੇ ਸਨ। ਉਹਨਾਂ ਨੇ ਵੇਖਿਆ ਵੀ ਇਹ ਕੰਧ ਬੜੀ ਬਹੁਤ ਜ਼ਿਆਦਾ ਇਹ ਕੰਧ ਦੂਜੀਆਂ ਕੰਧਾਂ ਦੇ ਵਰਗੀ ਨਹੀਂ ਲੱਗਦੀ ਮੋਟੀ ਲੱਗਦੀ ਹੈ। ਉਹਨਾਂ ਨੂੰ ਲੱਗਾ ਵੀ ਇਸ ਕੰਧ ਦੇ ਵਿੱਚ ਕੁਝ ਹੈ। ਉਹਨਾਂ ਨੇ ਗੁਰੂ ਕੇ ਸਿੰਘਾਂ ਨੂੰ ਕਿਹਾ ਵੀ ਇਹ ਕੰਧ ਨੂੰ ਪੁੱਟਣਾ ਕਰੋ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਵੀ ਇਸ ਕੰਧ ਦੇ ਵਿੱਚ ਕੁਝ ਹੈ। ਉਸ ਕੰਧ ਨੂੰ ਜਦੋਂ ਪੁਟਵਾਉਣਾ ਕੀਤਾ ਤੇ ਅੰਦਰੋਂ ਧੰਨ ਪੁੱਤਰਾਂ ਦੇ ਦਾਨੀ ਧੰਨ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਕੇਸ ਤੇ ਉਹ ਕੰਘਾ ਜਿਹੜਾ ਉਹਨਾਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਭੇਟ ਕੀਤਾ ਸੀ ਉਹ ਨਿਕਲਣਾ ਕੀਤਾ ਤੇ ਉਹ ਅੱਜ ਵੀ ਤਖ਼ਤ ਕੇਸਗੜ੍ਹ ਸਾਹਿਬ ਦੇ ਉੱਪਰ ਸੁਭਾਇਮਾਨ ਹੈ। ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਂਭ ਕਰਕੇ ਰੱਖਿਆ ਤੇ ਅੱਜ ਵੀ ਸਤਸੰਗ ਜੀ ਉਹ ਮਹਾਰਾਜ ਸਾਹਿਬ ਜੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਪੰਥ ਦਰਸ਼ਨ ਕਰਦਾ ਉਹ ਸੁਭਾਇਮਾਨ ਹਨ। ਭਾਵ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਕਿਤਨੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਕੇਵਲ ਗ੍ਰਹਿ ਦੇ ਵਿੱਚ ਪਹੁੰਚਣ ਦੇ ਨਾਲ ਹੀ ਉਹਨਾਂ ਨੂੰ ਇਹ ਪ੍ਰਤੀਤੀ ਹੋ ਆਈ ਸੀ ਵੀ ਇੱਥੇ ਗੁਰੂ ਸਾਹਿਬ ਜੀ ਦੀ ਕੋਈ ਨਿਸ਼ਾਨੀ ਹੈ। ਇਤਨਾ ਪ੍ਰੇਮ ਗੁਰੂ ਸਾਹਿਬ ਜੀ ਦੇ ਨਾਲ ਵੇਖੋ। ਸੋ ਕਹਿੰਦੇ ਨੇ ਇਸ ਬਿਧ ਕਰਿਓ ਉਜਾਰਪੁਰ ਤੁਰਕਾਨਾ ਸੰਘਾਰ, ਕਹਿੰਦੇ ਇਹਨਾਂ ਤੁਰਕਾਣਾ ਦਾ ਇਹਨਾਂ ਮੁਸਲਮਾਨਾਂ ਦਾ ਜਿਨ੍ਹਾਂ ਨੇ ਲੋਕਾਂ ਦੇ ਉੱਪਰ ਬੜਾ ਕਹਿਰ ਢਾਉਣਾ ਕੀਤਾ ਇਹਨਾਂ ਨੇ ਲੋਕਾਂ ਦੇ ਉੱਪਰ ਬੜਾ ਜ਼ੁਲਮ ਢਾਉਣਾ ਕੀਤਾ ਹੈ, ਕਹਿੰਦੇ ਉਹਨਾਂ ਦਾ ਸੰਘਾਰ ਕਰਕੇ ਇਤਨੇ ਜੋਸ਼ ਦੇ ਵਿੱਚ ਖਾਲਸਾ ਆਇਆ ਕਿ ਉਸ ਸਡੌਰੇ ਸ਼ਹਿਰ ਨੂੰ ਮਿੱਟੀ ਦੇ ਵਿੱਚ ਮਿਲਾ ਕਰਕੇ ਅੱਗੇ ਚੱਲਿਆ।
1: ਭਾਇਓ ਮਹਾਂਦਰਾਨ ਤਬ ਕੀ ਨਹੁ ਕੂਚ ਵਿਚਾਰ,
0: ਕਹਿੰਦੇ ਆ ਕਿ ਉਸ ਸਮੇਂ ਫਿਰ ਬਹੁਤੇ ਜਿਹੜੇ ਗੁਰੂ ਕੇ ਸਿੰਘ ਨੇ ਜੱਟ ਜ਼ਿਮੀਦਾਰ ਅਤੇ ਹੋਰ ਗੁਰੂ ਕਾ ਪੰਥ ਖਾਲਸਾ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਜਾਣਾ ਕੀਤਾ ਤੇ ਅੱਗੇ ਕੂਚ ਕਰਨ ਦੀ ਵਿਚਾਰ ਕੀਤੀ ਸਿੰਘਾਂ ਦੇ।
1: ਸ਼ਹਿਰ ਸਮਾਣਾ ਬ੍ਰਿੰਦ ਪਠਾਨ,
0: ਕਹਿੰਦੇ ਸਮਾਣਾ ਸਮਾਣਾ ਜਿਹੜਾ ਸ਼ਹਿਰ ਹੈ ਜਿਸ ਦੇ ਵਿੱਚ ਬੜੇ ਬੜੇ ਪਠਾਨ ਲੋਕ ਅਫਗਾਨਿਸਤਾਨ ਦੇ ਜਿਹੜੇ ਮੁਸਲਮਾਨ ਕਿੱਥੋਂ ਕਿੱਥੋਂ ਅਫਗਾਨਿਸਤਾਨ ਤੋਂ ਆ ਕੇ ਅਰਬ ਦੇਸ਼ਾਂ ਦੇ ਵਿੱਚੋਂ ਆ ਕਰਕੇ ਇਹਨਾਂ ਮੁਸਲਮਾਨਾਂ ਨੇ ਇੱਥੇ ਸਤਸੰਗ ਜੀ ਉਹ ਰਾਜ ਕਰਨਾ ਕੀਤਾ ਤੇ ਬੜਾ ਕਹਿਰ ਢਾਉਣਾ ਕੀਤਾ ਬੜੇ ਜ਼ੁਲਮ ਢਾਉਣਾ ਕੀਤੇ। ਕਹਿੰਦੇ ਫਿਰ ਸਮਾਣੇ ਸ਼ਹਿਰ ਨੂੰ ਬ੍ਰਿੰਦ ਪਠਾਨ, ਸਮਾਣੇ ਸ਼ਹਿਰ ਦੇ ਬਾਬਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਬਰ ਮਿਲੀ ਤੇ ਸਮਾਣੇ ਨੂੰ ਢਾਉਣ ਵਾਸਤੇ ਜੇ ਸਮਾਣੇ ਸ਼ਹਿਰ ਦੇ ਲੋਕ ਜਿਹੜੇ ਬੜੀਆਂ ਬੜੀਆਂ ਪਾਲਕੀਆਂ ਦੇ ਉੱਪਰ ਸਵਾਰੀ ਕਰਿਆ ਕਰਦੇ ਸਨ, ਬੜੇ ਬੜੇ ਧਨਾੜ ਲੋਕ ਬੜੇ ਬੜੇ ਅਮੀਰ ਲੋਕ ਇੱਥੇ ਰਿਹਾ ਕਰਦੇ ਸਨ। ਇੱਥੋਂ ਦੇ ਲੋਕਾਂ ਨੇ ਆਪੋ ਆਪਣੀਆਂ ਸਵਾਰੀਆਂ ਤੇ ਆਪੋ ਆਪਣੀਆਂ ਪਾਲਕੀਆਂ ਜਿਹੜੀਆਂ ਆਪਣੇ ਕੋਲ ਰੱਖੀਆਂ ਸਨ। ਕਹਿਣ ਤੋਂ ਭਾਵ ਬੜਾ ਹੀ ਅਮੀਰ ਸ਼ਹਿਰ ਸੀ ਇਹ ਸਮਾਣਾ ਤੇ ਨਾਨਾ ਤਰੀਕਿਆਂ ਦੇ ਭੋਗਾਂ ਵਿਲਾਸਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਅਤੇ ਇਸੇ ਤਰੀਕੇ

0: ਕੇ ਸਮਾਣੇ ਵਿਖੇ ਵੀ ਉਹ ਜਲਾਦ ਰਹਿੰਦੇ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਹਿਰ ਢਾਉਣਾ ਕੀਤਾ ਅਤੇ ਉਸ ਦਾ ਫਿਰ ਨਾਸ ਕਰਨ ਵਾਸਤੇ। ਅਤੇ ਜਦੋਂ ਇਹ ਪਤਾ ਲੱਗਾ ਵੀ ਬੜੇ ਅਮੀਰ ਲੋਕ ਰਹਿੰਦੇ ਹੈ, ਗਰੀਬ ਲੋਕਾਂ ਦੇ ਉੱਪਰ ਕਹਿਰ ਢਾ ਢਾ ਕੇ ਜ਼ੁਲਮ ਕਰ ਕਰਕੇ ਬੜਾ ਇਹਨਾਂ ਨੇ ਪੈਸਾ ਕਮਾਉਣਾ ਕੀਤਾ ਹੈ, ਫੇਰ
1: ਅੱਗੇ
0: ਆਪਣੀ ਫੌਜ ਨੂੰ ਲੈ ਕਰਕੇ, ਗੁਰੂ ਪੰਥ ਖਾਲਸੇ ਦੀ ਫੌਜ ਨੂੰ ਲੈ ਕਰਕੇ ਬਾਬਾ

ਕਹਿੰਦੇ ਬੜਾ ਜੋਸ਼ ਸੂਰਮਿਆਂ ਦੇ ਵਿੱਚ ਪੈਦਾ ਹੁੰਦਾ ਹੈ। ਇਹ ਨਗਾਰਾ ਜਿਹੜਾ ਸਾਜ ਹੈ ਨਾ ਗੁਰੂ ਕਿਉਂ ਪਿਆਰਿਓ, ਇਹ ਬੜੇ ਜੋਸ਼ ਨੂੰ ਪੈਦਾ ਕਰਨ ਵਾਲਾ ਹੈ। ਇਸ ਸਥਾਨ ਦੇ ਉੱਪਰ ਵੀ ਵੇਖੋ ਜਦੋਂ ਨਗਾਰਾ ਵੱਜਦਾ ਹੈ ਜਾਂ ਗੁਰੂ ਘਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਨਗਾਰਾ ਵੱਜਦਾ ਹੈ, ਦਲਾਂ ਪੰਥਾਂ ਦੇ ਵਿੱਚ ਨਗਾਰੇ ਵੱਜਦੇ ਹੈ, ਅਤੇ ਨਗਾਰੇ ਵਜਾਉਣ ਵਾਲੇ ਉਹ ਥੋੜ੍ਹੇ ਜਿਹੇ ਟ੍ਰੇਨ ਹੋਣ। ਇਸ ਅਸਥਾਨ ਦੇ ਉੱਪਰ ਜਦੋਂ ਹਜ਼ੂਰੀ ਫੌਜਾਂ ਨਗਾਰੇ ਵਜਾਉਂਦੀਆਂ ਨੇ, ਕਿਤੇ ਲਾਗੇ ਖਲੋ ਕਰਕੇ ਵੇਖਿਓ ਸਤਸੰਗੀਓ, ਉਹ ਲੱਗਦਾ ਹੈ ਵੀ ਜਿਵੇਂ ਸ਼ਹੀਦੀ ਰੂਹਾਂ ਇਹਨਾਂ ਦੇ ਵਿੱਚ ਉੱਤਰ ਆਈਆਂ ਨੇ। ਗੱਜ ਕੇ ਆਖੋ ਸਤਨਾਮ। ਜੇ ਕਿਤੇ ਬਹੁਤੀ ਨੀਂਦ ਆਉਂਦੀ ਹੋਵੇ ਨਾ ਅਤੇ ਨਗਾਰਾ ਵੱਜਦਾ ਹੋਵੇ ਅਤੇ ਲਾਗੇ ਜਾ ਕੇ ਖਲੋ ਜਾਵੋ, ਸਾਰੀ ਨੀਂਦ ਉੱਡ ਜਾਂਦੀ, ਜੋਸ਼ ਦੇ ਨਾਲ ਸਰੀਰ ਭਰ ਜਾਂਦਾ ਹੈ ਗੁਰੂ ਕਿਉਂ ਪਿਆਰਿਓ। ਇਹ ਨਗਾਰਾ ਜਿਹੜਾ ਸਾਜ ਹੈ, ਇਹ ਵੀਰ ਰਸੀ ਸਾਜ ਹੈ, ਜਿੱਤ ਦਾ ਪ੍ਰਤੀਕ ਹੈ, ਵੀਰ ਰਸ ਦਾ ਪ੍ਰਤੀਕ ਹੈ, ਅਤੇ ਬੜਾ ਜੋਸ਼ ਭਰਨਾ ਕਰਦਾ ਹੈ। ਇਸ ਵਾਸਤੇ ਨਗਾਰੇ ਜਿਹੜੇ ਜਦੋਂ ਫੌਜਾਂ ਚੜ੍ਹਦੀਆਂ ਨੇ ਨਾ ਗੁਰੂ ਕਿਉਂ ਪਿਆਰਿਓ, ਉਦੋਂ ਫਿਰ ਨਗਾਰਿਆਂ ਦੇ ਉੱਪਰ ਚੋਭਾਂ ਦੇ ਨਾਲ ਚੋਟਾਂ ਲਾਈਆਂ ਜਾਂਦੀਆਂ ਨੇ। ਸੋ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਲੇ ਆਏ, ਇਹ ਕਹਿੰਦੇ ਜਦੋਂ ਚੱਲੇ ਆ ਤੇ ਨਗਾਰਿਆਂ ਦੇ ਉੱਪਰ ਚੋਟਾਂ ਲੱਗਦੀਆਂ ਨੇ, ਜਦੋਂ ਨਗਾਰਿਆਂ ਦੇ ਉੱਪਰ ਚੋਟਾਂ ਲੱਗਦੀਆਂ ਨੇ ਬੜੀ ਆਵਾਜ਼ ਆਉਂਦੀ ਹੈ, ਵੀਰ ਰਸ ਸੂਰਮਿਆਂ ਦੇ ਵਿੱਚ ਪੈਦਾ ਹੁੰਦਾ ਹੈ। ਤੇ ਰਾਹ ਦੇ ਵਿੱਚ ਜਿਹੜੇ ਵੀ ਸ਼ਹਿਰ ਆਉਂਦੇ ਆ, ਜਿਹੜੇ ਵੀ ਪਤਾ ਲੱਗਦਾ ਕੋਈ ਗਰੀਬਾਂ ਦੇ ਉੱਪਰ ਕਹਿ ਢਾਉਣ ਵਾਲੇ ਨੇ, ਉਹਨਾਂ ਨੂੰ ਲੁੱਟਦੇ ਹੋਏ ਅੱਗੇ ਚੱਲਦੇ ਹੈ। ਕਹਿੰਦੇ ਇਤਨੀ ਵੱਡੀ ਗਿਣਤੀ ਦੇ ਵਿੱਚ ਗੁਰੂ ਪੰਥ ਖਾਲਸੇ ਦੀ ਫੌਜ ਹੋ ਗਈ ਵੀ ਜਦੋਂ ਫੌਜ ਚੱਲਦੀ ਹੈ ਤੇ ਘੋੜਿਆਂ ਦੀਆਂ ਟਾਪਾਂ ਦੇ ਨਾਲ, ਘੋੜਿਆਂ ਦੀਆਂ ਪੌੜਾਂ ਦੇ ਨਾਲ ਜਦੋਂ ਘੋੜੇ ਭੱਜਦੇ ਆ, ਦਗੜ ਦਗੜ ਕਰਦੇ, ਇੰਨੀ ਕਹਿੰਦੇ ਧੂਲ ਉੱਠਦੀ ਹੈ ਵੀ ਅਸਮਾਨ ਨੂੰ ਜਾ ਧੂਲ ਲੱਗਦੀ ਹੈ। ਇਹ ਜਦੋਂ ਗੁਰੂ ਕੇ ਪੰਥ ਖਾਲਸੇ ਦੀਆਂ ਫੌਜਾਂ ਚੱਲਦੀਆਂ ਨੇ, ਧਰਤੀ ਕੰਬਦੀ ਹੈ ਤੇ ਧੂਲ ਉੱਡਦੀ ਅਸਮਾਨ ਨੂੰ ਲੱਗਦੀ ਹੈ। ਇਹ ਕਹਿੰਦੇ ਆ ਕਿ ਤੋਪਾਂ ਚਲਾਉਂਦੇ ਨੇ, ਗੋਲੀਆਂ ਚਲਾਉਂਦੇ ਨੇ ਤੇ ਇੰਨੀ ਆਵਾਜ਼ ਹੁੰਦੀ ਹੈ ਤੋਪਾਂ ਚੱਲਣ ਦੀ ਤੇ ਬੰਦੂਕ ਦੀਆਂ ਗੋਲੀਆਂ ਚੱਲਣ ਦੀ ਵੀ ਦੂਜੇ ਇੱਕ ਦੂਜੇ ਦੀ ਗੱਲ ਨਹੀਂ ਸੁਣਦੀ, ਬੜੀਆਂ ਤੋਪਾਂ ਤੇ ਬੰਦੂਕਾਂ ਗੋਲੀਆਂ ਚਲਾ ਕਰਕੇ ਚੱਲਦੇ ਵੈ। ਤੇ ਕਹਿੰਦੇ ਚਾਰ ਸਵੇਰੇ ਰੌਲਾ ਪੈ ਗਿਆ ਵੀ ਪਤਾ ਨਹੀਂ ਕੌਣ ਆ ਗਿਆ, ਇਹ ਅਰਸ਼ੀ ਫੌਜਾਂ ਕਿੱਥੋਂ ਉੱਤਰ ਆਈਆਂ ਨੇ, ਤੇ ਸਾਰਾ ਜਿਹੜਾ ਦੇਸ਼ ਹੈ ਨਾ ਉਹ ਫਿਰ ਗੁਰੂ ਕੇ ਪੰਥ ਖਾਲਸੇ ਤੋਂ ਭੈ ਖਾਣ ਲੱਗਾ, ਡਰ ਮੰਨਣ ਲੱਗਾ, ਐਸਾ ਦਬਦਬਾ।

ਜਿਵੇਂ ਰੁੱਖਾਂ ਦੇ ਉੱਪਰੋਂ ਪੁਰਾਣੇ ਪੱਤੇ ਨਹੀਂ ਡਿੱਗਦੇ, ਜਿਵੇਂ ਰੁੱਖਾਂ ਤੋਂ ਪੁਰਾਣੇ ਪੱਤੇ ਡਿੱਗ ਕਰਕੇ ਵੱਖ ਹੋ ਜਾਂਦੇ ਹੈ, ਭਾਵ ਕਿ ਰੁੱਖ ਤੋਂ ਭੱਜ ਜਾਣਾ ਕਰਦੇ ਨੇ ਪੁਰਾਣੇ ਪੱਤੇ। ਕਹਿੰਦੇ ਜਿਹੜੇ ਕਾਇਰ ਲੋਕ ਸਨ, ਜਿਹੜੇ ਗਿੱਧੀ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਵੀ ਗਰੀਬਾਂ ਦੇ ਉੱਪਰ ਬੜਾ ਜ਼ੁਲਮ ਢਾਇਆ ਹੈ ਤੇ ਗੁਰੂ ਕਾ ਪੰਥ ਖਾਲਸਾ ਹੁਣ ਸਾਨੂੰ ਵੀ ਨਹੀਂ ਛੱਡਣਾ ਕਰੇਗਾ, ਉਹ ਫਿਰ ਡਰਦੇ ਮਾਰੇ ਸਤਸੰਗੀਓ ਦੇਸ਼ ਛੱਡ ਛੱਡ ਕੇ ਆਪਣੇ ਪਾਪਾਂ ਤੋਂ ਡਰਦੇ ਹੋਏ ਤੇ ਭੱਜ ਰਹੇ ਹਨ। ਕਹਿੰਦੇ ਪਰ ਗੁਰੂ ਪੰਥ ਖਾਲਸਾ ਦਰ ਬਦਰ ਆਪਣੀ ਮੰਜ਼ਿਲ ਨੂੰ ਤੈਅ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਜਦੋਂ ਆ ਕੇ ਪਹੁੰਚ ਗਏ ਸਮਾਣੇ ਸ਼ਹਿਰ ਵਿਖੇ ਤੇ ਆ ਕਰਕੇ ਇੱਥੋਂ ਦੇ ਪਠਾਣਾ ਨੂੰ ਸਿੱਧੇ ਤੌਰ ਦੇ ਉੱਪਰ ਗੁਰੂ ਪੰਥ ਖਾਲਸੇ ਨੇ ਲਲਕਾਰਨਾ ਕੀਤਾ ਹੈ। ਇਹ ਵਚਨ ਕੀਤੇ ਕਿ ਅਸੀਂ ਸਾਰਿਆਂ ਦਾ ਨਾਸ਼ ਕਰ ਦੇਣਾ ਕਰਾਂਗੇ, ਤੁਹਾਨੂੰ ਭੱਜ ਕੇ ਨਹੀਂ ਜਾਣ ਦੇਵਾਂਗੇ, ਘੇਰਤ ਧਰ ਹੋ ਕਹਿੰਦੇ ਤੁਹਾਨੂੰ ਘੇਰ ਕੇ ਮਾਰ ਦੇਵਾਂਗੇ। ਜਦੋਂ ਪਠਾਣਾ ਨੂੰ ਪਤਾ ਲੱਗਾ, ਜਦੋਂ ਗੁਰੂ ਕੇ ਪੰਥ ਖਾਲਸੇ ਨੇ ਲਲਕਾਰਾ ਮਾਰਨਾ ਕੀਤਾ ਵੀ ਭਾਈ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਜ਼ੋਰ ਹੈ, ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਆਏ ਹਾਂ, ਜੇ ਤੁਹਾਡੀਆਂ ਬਾਹਾਂ ਦੇ ਵਿੱਚ ਜ਼ੋਰ ਹੈ ਤੇ ਤੁਸੀਂ ਸਾਡੇ ਨਾਲ ਮੁਕਾਬਲਾ ਕਰਨਾ ਕਰੋ। ਤਾਂ ਉਸ ਸਮੇਂ ਕਹਿੰਦੇ ਪਠਾਣਾ ਤੋਂ ਇਹ ਗੱਲ ਸਹੀ ਨਹੀਂ ਗਈ ਤੇ ਪਠਾਣ ਵੀ ਇਕੱਠੇ ਹੋ ਕਰਕੇ ਗੁਰੂ ਕੇ ਪੰਥ

0: ਹੋ ਕਰਕੇ ਆ ਗਏ ਤੇ ਆਹਮੋ ਸਾਹਮਣੇ ਜਦੋਂ ਫੌਜਾਂ ਹੋ ਗਈਆਂ ਤੇ ਕਵੀ ਜੀ ਫੁਰਮਾਨ ਕਰ ਰਹੇ ਹੈ ਕਿ ਦੋਵਾਂ ਪਾਸਿਆਂ ਦੀਆਂ ਫੌਜਾਂ ਜਦੋਂ ਆਪਸ ਦੇ ਵਿੱਚ ਜੁੱਪ ਪਈਆਂ ਬੜਾ ਘਣਾ ਜੰਗ ਉੱਥੇ ਸ਼ੁਰੂ ਹੋ ਗਿਆ ਹੈ। ਗੋਲੀਆਂ ਚੱਲ ਪਈਆਂ, ਤੋਪਾਂ ਚੱਲ ਪਈਆਂ, ਗੁਰੂ ਕਿਉਂ ਪਿਆਰੇ ਉਹ ਕਾੜ ਕਾੜ ਕਰਦੀਆਂ, ਬੜਾ ਉੱਥੇ ਸ਼ੋਰ ਹੋ ਰਿਹਾ ਹੈ। ਕਹਿੰਦੇ ਏਦਾਂ ਸਤਸੰਗਿਓ ਆਵਾਜ਼ ਹੋਈ, ਇਤਨੀ ਜ਼ੋਰ ਦੇ ਨਾਲ ਆਵਾਜ਼ ਹੋਈ ਕਿ ਕਵੀ ਜੀ ਕਹਿੰਦੇ ਏਦਾਂ ਮੰਨੋ ਵੀ ਜਿਵੇਂ ਕਾਲਕਾ ਦੇਵੀ ਜਿਹੜੀ ਹੈ ਨਾ ਉਹ ਜਾਗ ਗਈ ਹੈ। ਤੇ ਜਦੋਂ ਕਾਲਕਾ ਦੇਵੀ ਜਾਗਦੀ ਹੈ ਨਾ ਤੇ ਅਸਮਾਨ ਜਿਹੜੇ ਨੇ ਬੱਦਲ ਜਿਹੜੇ ਨੇ ਉਹ ਕੜਕਣਾ ਕਰਦੇ ਨੇ, ਬਿਜਲੀ ਜਿਹੜੀ ਹੈ ਉਹ ਕੜਕਣਾ ਕਰਦੀ ਹੈ ਗੁਰੂ ਕਿਉਂ ਪਿਆਰੇ। ਕਹਿੰਦੇ ਏਦਾਂ ਬੰਦੂਕਾਂ ਚੱਲੀਆਂ, ਏਦਾਂ ਤੋਪਾਂ ਚੱਲੀਆਂ, ਇੰਨੇ ਜ਼ੋਰ ਦੇ ਨਾਲ ਆਵਾਜ਼ ਹੁੰਦੀ ਵੀ ਉਹ ਲੱਗਦਾ ਵੀ ਜਿਵੇਂ ਬੱਦਲ ਜਿਹੜੇ ਨੇ ਨਾ ਇਹ ਕੜਕ ਰਹੇ ਹਨ, ਇਹ ਜ਼ੋਰ ਜ਼ੋਰ ਦੀ ਆਵਾਜ਼ ਕਰ ਰਹੇ ਹਨ। ਜਿਹੜੇ ਮਾੜੇ ਦਿਲ ਵਾਲੇ ਨੇ ਉਹ ਆਪਣੇ ਕੰਨਾਂ ਦੇ ਉੱਪਰ ਹੱਥ ਰੱਖ ਰੱਖ ਕੇ ਆਪਣੀ ਜਾਨ ਬਚਾਉਂਦੇ ਫਿਰਦੇ
1: ਆ।
0: ਇੰਨੀਆਂ ਕਹਿੰਦੇ ਗੋਲੀਆਂ ਚੱਲਦੀਆਂ ਨੇ, ਇੰਨੇ ਕਹਿੰਦੇ ਤੋਪਾਂ ਦੇ ਗੋਲੇ ਚੱਲਦੇ ਆ, ਜਿਵੇਂ ਗੁਰੂ ਕਿਉਂ ਪਿਆਰੇ ਉਹ ਮੀਂਹ ਦੇ ਵਿੱਚ ਕਣੀਆਂ ਦੀ ਗਿਣਤੀ ਨਹੀਂ ਨਾ ਕੀਤੀ ਜਾ ਸਕਦੀ। ਜਦੋਂ ਮੋਲੇ ਧਾਰ ਮੀਂਹ ਪੈਂਦਾ ਹੈ ਤੇ ਕਿਵੇਂ ਕਣੀਆਂ ਪੈਂਦੀਆਂ ਨੇ, ਤੇ ਆਖਿਆ ਵੀ ਕੋਈ ਵੀ ਮੈਂ ਇਹਨਾਂ ਕਣੀਆਂ ਦੀ ਗਿਣਤੀ ਕਰ ਲਵਾਂਗਾ, ਨਹੀਂ ਕੀਤੀ ਜਾ ਸਕਦੀ। ਕਹਿੰਦੇ ਗੁਰੂ ਕਾ ਪੰਥ ਖਾਲਸਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ, ਕਿਉਂਕਿ ਵੀਰ ਰਸੀ ਪ੍ਰਸੰਗ ਹੈ ਗੁਰੂ ਕੇ ਪਿਆਰੇ, ਤੇ ਵੀਰ ਰਸੀ ਕਥਾ ਚੱਲ ਰਹੀ ਹੈ, ਇਸ ਵਾਸਤੇ ਗੁਰੂ ਕਾ ਪੰਥ ਖਾਲਸਾ ਜਿਹੜਾ ਹੈ ਉਹ ਬੜੇ ਵੀਰ ਰਸ ਦੇ ਵਿੱਚ ਆਇਆ, ਤੇ ਇੰਨੇ ਹਥਿਆਰ ਗੁਰੂ ਕੇ ਪੰਥ ਖਾਲਸੇ ਨੇ ਇਕੱਠੇ ਕਰ ਲਏ ਸਨ, ਤੋਪਾਂ ਤੇ ਬੰਦੂਕਾਂ। ਕਹਿੰਦੇ ਜਦੋਂ ਗੋਲੀਆਂ ਚਲਾਉਂਦੇ ਹੈ ਏਦਾਂ ਗੋਲੀਆਂ ਚੱਲਦੀਆਂ ਨੇ ਵੀ ਗਿਣਤੀ ਨਹੀਂ ਆਉਂਦੀ, ਜਿਵੇਂ ਮੀਂਹ ਦੇ ਵਿੱਚ ਕਣੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਵੇਂ ਗੁਰੂ ਪੰਥ ਖਾਲਸੇ ਦੀਆਂ ਗੋਲੀਆਂ ਦੀ ਤੋਪਾਂ ਦੇ ਗੋਲਿਆਂ ਦੀ ਭਾਈ ਕੋਈ ਗਿਣਤੀ ਨਹੀਂ ਕਰ ਸਕਦਾ ਵੀ ਉਸ ਸਮੇਂ ਜੰਗ ਦੇ ਮੈਦਾਨ ਦੇ ਵਿੱਚ ਕਿੰਨੀਆਂ ਕੁ ਗੋਲੀਆਂ ਚੱਲਦੀਆਂ ਨੇ। ਇਹ ਕਹਿ ਦੇਣਾ ਸੁਣ ਲੈਣਾ ਬੜਾ ਸੌਖਾ ਹੈ, ਜਿਹੜਾ ਸੋਚ ਕੇ ਵੇਖੋ ਜਦੋਂ ਗੁਰੂ ਕਿਉਂ ਪਿਆਰੇ ਉਹ ਗੋਲੀ ਚੱਲਦੀ ਹੈ ਨਾ ਉਦੋਂ ਚੰਗੇ ਚੰਗੇ ਆਪਣੀ ਜਾਨ ਬਚਾਉਣ ਨੂੰ ਫਿਰਦੇ ਆ ਵੀ ਗੋਲੀ ਚੱਲੀ ਹੈ, ਗੋਲੀ ਕੋਈ ਆਮ ਗੱਲ ਨਹੀਂ ਹੈ, ਇਹ ਗੋਲੀ ਜੇ ਲੱਗ ਗਈ ਨਾ ਤੇ ਜੀਵਨ ਸਮਾਪਤ ਹੋ ਜਾਣਾ ਕਰਦਾ ਹੈ। ਇਸ ਵਾਸਤੇ ਭਾਈ ਬੜਾ ਭਿਅੰਕਰ ਸਮਾਂ ਉਸ ਸਮੇਂ

0: ਕਹਿੰਦੇ ਚਾਰ ਸਵੇਰੇ ਧੂਮ ਧਾਮ ਜਿਹੜੀ ਹੈ ਪਸਰ ਜਾਣਾ ਕੀਤੀ ਆ, ਘਟਾ ਹੀ ਘਟਾ ਹੋ ਗਿਆ, ਕਿਸੇ ਦੀ ਗੱਲ ਸੁਣੀ ਨਹੀਂ ਜਾਂਦੀ। ਗੁਰੂ ਕਿਉਂ ਪਿਆਰਿਓ, ਹੱਥ ਨੂੰ ਹੱਥ ਔੜਦਾ ਨਹੀਂ ਹੈ, ਤੇ ਪਲੀਤੇ ਤੁਖਾ ਤੁਖਾ ਕੇ ਪੁਰਾਣੀਆਂ ਬੰਦੂਕਾਂ ਦੇ ਬੰਦੂਕਾਂ ਚਲਾਉਂਦੇ ਆ, ਤੇ ਬੜੀਆਂ ਤੜਾਕ ਤੜਾਕ ਕਰਕੇ ਆਵਾਜ਼ਾਂ ਆਉਂਦੀਆਂ ਹਨ। ਮੌਤ ਦਾ ਦੇਵਤਾ ਜਿਵੇਂ ਮੰਨੋ ਵੀ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਭੈਰੋ ਦੇਵਤਾ ਹੈ ਨਾ, ਮੰਨ ਲਓ ਵੀ ਇਹ ਜੰਗ ਦੇ ਮੈਦਾਨ ਦੇ ਵਿੱਚ ਜਿਹੜੀ ਆਵਾਜ਼ ਹੋ ਰਹੀ ਹੈ ਨਾ, ਇਹ ਮੌਤ ਦਾ ਦੇਵਤਾ ਇੱਥੇ ਆ ਕੇ ਗੱਜ ਰਿਹਾ ਹੈ ਵੀ ਹੁਣ ਇੱਥੇ ਬੜਿਆਂ ਦੀਆਂ ਲੋਥਾਂ ਦੇ ਢੇਰ ਲੱਗਣੇ ਹੈ। ਤੇ ਕਹਿੰਦੇ ਆ ਕਿ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਅਦ੍ਰਿਸ਼ ਰੂਹਾਂ ਜਿਹੜੀਆਂ ਨੇ, ਇਹ ਜਿਹੜੇ ਭੂਤ ਤੇ ਪ੍ਰੇਤ ਸਤਸੰਗ ਇਹ ਬੜੇ ਹੁੰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਕਈ ਜਾਣੇ ਇਹਨਾਂ ਗੱਲਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ। ਧਨਚੋਜ ਜੀ ਪ੍ਰੀਤਮ ਨੂੰ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਇਹ ਭੂਤ ਪ੍ਰੇਤ ਹੁੰਦੇ ਨੇ? ਮਹਾਰਾਜ ਨੇ ਕਿਹਾ ਅਣਗਿਣਤੀ ਹੁੰਦੇ ਨੇ, ਅਣਗਿਣਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਾਓ, ਮਹਾਰਾਜ ਨੇ ਸਮਰੱਥਾ ਦਿੱਤੀ। ਜਦੋਂ ਵੇਖਿਆ ਤੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਹੀ ਭਰੀਆਂ ਪਈਆਂ ਨੇ। ਗੁਰੂ ਕੀ ਬਾਣੀ ਦਾ ਪ੍ਰਤੱਖ ਫੁਰਮਾਨ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕਥਨ ਕਰਦੇ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਕੋਟ ਨਾਮ ਹੁੰਦਾ ਕਰੋੜ ਦਾ, ਕਰੋੜਾਂ ਦਾ, ਕਹਿੰਦੇ ਕਈ ਕਰੋੜਾਂ ਦੇ ਵਿੱਚ ਨੇ ਇਸ ਵਾਸਤੇ ਕਹਿੰਦੇ। ਪਰ ਇਹਨਾਂ ਦਾ ਵਾਸਾ ਉੱਥੇ ਹੁੰਦਾ ਹੈ ਜਦੋਂ ਕਿਤੇ ਜੰਗ ਚੱਲਦੀ ਹੈ ਜਾਂ ਕਿਤੇ ਕੋਈ ਭੈੜੇ ਜੀਵਨ ਵਾਲੇ ਜਿੱਥੇ ਕਰਮ ਕਮਾਉਂਦੇ ਨੇ ਉੱਥੇ ਜਾ ਕਰਕੇ ਭੈੜੀਆਂ ਰੂਹਾਂ ਵਾਸ ਕਰਦੀਆਂ ਨੇ, ਤੇ ਧਾਰਮਿਕ ਸਥਾਨਾਂ ਤੇ ਪਵਿੱਤਰ ਰੂਹਾਂ ਵਾਸ ਕਰਦੀਆਂ ਨੇ। ਸੋ ਕਹਿਣ ਤੋਂ ਭਾਵ ਜਦੋਂ ਇਹਨਾਂ ਗੋਲੀਆਂ ਚੱਲਣ ਲੱਗੀਆਂ, ਤੋਪਾਂ ਦੇ ਗੋਲੇ ਚੱਲਣ ਲੱਗੇ, ਤੇ ਕਹਿੰਦੇ ਮੌਤ ਦਾ ਦੇਵਤਾ ਆ ਕਰਕੇ ਉੱਥੇ ਗੱਜਿਆ ਹੈ, ਤੇ ਭੂਤ ਦੇ ਪ੍ਰੇਤ ਆ ਕਰਕੇ ਨਾ ਖੁਸ਼ੀ ਦੇ ਨਾਲ ਉੱਥੇ ਨਾਚ ਕਰਨ ਲੱਗੇ ਹੈ ਵੀ ਹੁਣ ਸਾਡੀ ਜਿਹੜੀ ਹੈ ਇਹ ਸ਼ਾਹੀ ਦਾਵਤ ਬਣਨਾ ਕਰੇਗੀ, ਹੁਣ ਅਸੀਂ ਇਹਨਾਂ ਦਾ ਲਹੂ
1: ਪੀਆਂਗੇ।
0: ਜੋਗਣੀਆਂ ਜਿਹੜੀਆਂ ਨੇ ਉਹ ਜਿਹੜੇ ਮਰ ਗਏ ਨੇ ਉਹਨਾਂ ਦੇ ਲਹੂ ਨੂੰ ਪੀ ਰਹੀਆਂ ਨੇ, ਉਹਨਾਂ ਦੇ ਮੂੰਹ ਲਹੂ ਦੇ ਨਾਲ ਲਿਬੜੇ ਹੋਏ ਹੈ ਤੇ ਮੂੰਹ ਦੇ ਵਿੱਚੋਂ ਲਹੂ ਚੋਂਦਾ

ਮਾਰਚ ਮੇਰੇ ਲੋਥ ਪੋਤਨਾ ਹੋ ਗਈ, ਲੋਥਾਂ ਤੇ ਲੋਥਾਂ ਸਤਸੰਗਿਓ ਖਿਲਰ ਗਈਆਂ ਹਨ। ਇਹ ਗੁਰੂ ਕਿਉ ਪਿਆਰਿਓ ਜਿਹੜੀ ਚੁੰਚ ਆਪਣੀ ਚੁੰਝ ਦੇ ਵਿੱਚ ਨਾ ਭਰ ਕਰਕੇ, ਗਿੱਧਾਂ ਜਿਹੜੀਆਂ ਨੇ ਨਾ ਇਹ ਮਾਸ ਭਰ ਭਰ ਕੇ, ਤੇ ਬੜੀ ਭੈੜੀ ਦੀ ਜਿਹੜੀ ਆਵਾਜ਼ ਹੈ, ਗਿੱਧਾਂ ਦੀ ਆਵਾਜ਼ ਬੜੀ ਭੈੜੀ ਤੇ ਬੜੀ ਡਰਾਉਣੀ ਹੁੰਦੀ ਹੈ, ਇਹ ਆਵਾਜ਼ਾਂ ਕੱਢਦੀਆਂ ਹਨ। ਤੇ ਕਹਿੰਦੇ ਮਦ ਜਿਹੜੇ ਹੰਕਾਰ ਦੇ ਵਿੱਚ ਭਰੇ ਹੋਏ ਜਿਹੜੇ ਸੂਰਮੇ ਨੇ ਨਾ, ਉਹਨਾਂ ਦਾ ਮੇਰੇ ਗਿੱਧਾਂ ਜਿਹੜੀਆਂ ਨੇ ਇਹ ਮਾਸ ਭਰ ਭਰ ਕੇ ਖਾਂਦੀਆਂ ਨੇ। ਵੀ ਇਹ ਬੜਾ ਹੰਕਾਰ ਕਰਦੇ ਸਨ ਵੀ ਅਸੀਂ ਖਾਲਸਿਆਂ ਦੇ ਸਾਵੇਂ ਹੋ ਕਰਕੇ ਜੰਗ ਕਰਾਂਗੇ, ਪਰ ਖਾਲਸੇ ਦੇ ਸਾਵੇਂ ਕੌਣ ਟਿਕ ਸਕਦਾ ਹੈ? ਕੋਈ ਵੀ ਨਹੀਂ ਟਿਕ ਸਕਦਾ। ਤੇ ਕਹਿੰਦੇ ਜਿਹੜੇ ਜੰਗਲੀ ਕੁੱਤੇ ਜਾਂ ਜਿਹੜੇ ਸ਼ਿਕਾਰੀ ਕੁੱਤੇ ਹੈ ਨਾ, ਉਹ ਗੋ ਮਾਏ ਉਹ ਜੰਗ ਦੇ ਮੈਦਾਨ ਦੇ ਵਿੱਚ ਆ ਕਰਕੇ ਕੂਕਦੇ ਹੈ, ਰੋਂਦੇ ਹੈ। ਗੁਰੂ ਕਿਉਂ ਪਿਆਰਿਓ, ਇਹ ਜਿਹੜਾ ਚੌ ਪਾਏ ਜਾਨਵਰ ਹੁੰਦੇ ਨੇ ਨਾ, ਖਾਸ ਕਰਕੇ ਕੁੱਕਰ, ਵਚਨ ਧਿਆਨ ਦੇ ਨਾਲ ਸੁਣਿਓ, ਇਹ ਪੁਰਾਤਨ ਮਾਨਤਾ ਹੈ ਵੀ ਜਦੋਂ ਵੀ ਕਿਤੇ ਕੋਈ ਭਿਅੰਕਰ ਸਮਾਂ ਆਉਣ ਲੱਗਦਾ ਹੈ ਨਾ, ਇਹਨਾਂ ਕੂਕਰਾਂ ਨੂੰ ਉਸ ਗੱਲ ਦੀ ਸੋਝੀ ਹੋ ਆਉਂਦੀ ਹੈ, ਤੇ ਇਹ ਪਹਿਲਾਂ ਹੀ ਰੋਣ ਲੱਗ ਪੈਂਦੇ ਨੇ। ਕਈ ਥਾਵਾਂ ਦੇ ਉੱਪਰ ਕਈਆਂ ਨੇ ਇਹ ਚੀਜ਼ ਨੋਟ ਵੀ ਕੀਤੀ ਹੋਵੇਗੀ, ਕਿਉਂਕਿ ਕਹਿੰਦੇ ਘਮਸਾਨ ਦਾ ਜੰਗ ਹੋਣ ਲੱਗਾ ਤੇ ਕਈ ਮਰ ਰਹੇ ਨੇ, ਤੇ ਕਈਆਂ ਨੇ ਜੇ ਹੋਰ ਤੁਰਕਾਂ ਨੇ ਮੌਤ ਦੇ ਘਾਟ ਉਤਰਨਾ ਹੈ, ਤੇ ਇਹ ਜਿਹੜੇ ਕੂਕਰ ਨੇ ਨਾ ਇਹਨਾਂ ਨੂੰ ਇਹਨਾਂ ਅਦ੍ਰਿਸ਼ ਰੂਹਾਂ ਦੇ ਦਰਸ਼ਨ ਵੀ ਹੁੰਦੇ ਨੇ ਗੁਰੂ ਕਿਉਂ ਪਿਆਰਿਓ, ਜਿਨ੍ਹਾਂ ਦੇ ਦਰਸ਼ਨ ਸਾਨੂੰ ਨਹੀਂ ਨਾ ਹੁੰਦੇ, ਇਹ ਕੂਕਰਾਂ ਨੂੰ ਇਹਨਾਂ ਭੂਤਾਂ ਦੇ ਇਹਨਾਂ ਪ੍ਰੇਤਾਂ ਦੇ ਇਹ ਦੇਖ ਸਕਦੇ ਨੇ ਇਹਨਾਂ ਨੂੰ, ਅਤੇ ਇਹਨਾਂ ਭੂਤਾਂ ਨੂੰ ਵੇਖ ਕਰਕੇ, ਪ੍ਰੇਤਾਂ ਨੂੰ ਵੇਖ ਕਰਕੇ, ਜੋਗਣੀਆਂ ਨੂੰ ਵੇਖ ਕਰਕੇ, ਇਹ ਜਿਹੜੇ ਜੰਗਲੀ ਕੁੱਤੇ ਸ਼ਿਕਾਰੀ ਕੁੱਤੇ ਹੈ ਨਾ, ਇਹ ਉੱਚੀ ਉੱਚੀ ਕੂਕ ਰਹੇ ਹੈ, ਕੂਕਾਂ ਪਾ ਰਹੇ ਨੇ, ਭਾਵ ਕੇ ਰੋ ਰਹੇ ਹਨ, ਇਸ ਗੱਲ ਦਾ ਸੰਕੇਤ ਦੇ ਰਹੇ ਹੈ ਵੀ ਇੱਥੇ ਹੁਣ ਬਹੁਤ ਜ਼ਿਆਦਾ ਲਹੂ ਡੁੱਲਣ ਵਾਲਾ ਹੈ, ਇੱਥੇ ਹੁਣ ਬੜਾ ਭਿਅੰਕਰ ਸਮਾਂ ਬਣਨ ਵਾਲਾ ਹੈ। ਕਹਿੰਦੇ ਇੱਦਾਂ ਦਾ ਜੰਗ ਦਾ ਮਾਹੌਲ ਬਣਿਆ ਹੈ, ਭੂਤ ਪ੍ਰੇਤ ਉੱਥੇ ਨੱਚ ਰਹੇ ਹੈ, ਗਿੱਧਾਂ ਜਿਹੜੀਆਂ ਨੇ ਭਰ ਭਰ ਕੇ ਮਾਸ ਖਾ ਰਹੀਆਂ ਨੇ, ਅਤੇ ਜੋਗਣੀਆਂ ਦੇ ਮੂੰਹ ਦੇ ਵਿੱਚੋਂ ਲਹੂ ਡੁੱਲ ਰਿਹਾ ਹੈ, ਲਹੂ ਪੀ ਰਹੀਆਂ ਨੇ, ਅਤੇ ਭੈਰੋ ਜਿਹੜਾ ਮੌਤ ਦਾ ਦੇਵਤਾ ਉੱਥੇ ਗੱਜ ਰਿਹਾ ਹੈ, ਅਤੇ ਬੜੀ ਆਵਾਜ਼ ਹੋ ਰਹੀ ਹੈ। ਕੁੱਲ ਮਿਲਾ ਕੇ ਸਾਰਤਾ ਤੇ ਹੈ ਵੀ ਬੜਾ ਹੀ ਭਿਆਨਕ ਸਮਾਂ ਗੁਰੂ ਕਿਉਂ ਪਿਆਰੇ ਉਸ ਸਮੇਂ ਜੰਗ ਦੇ ਵਿੱਚ ਬਣਿਆ ਹੋਇਆ ਹੈ, ਅਤੇ ਗੁਰੂ ਕਾ ਪੰਥ ਖਾਲਸਾ ਵੇਖੋ ਇਹਨੇ ਭਿਆਨਕ ਸਮੇਂ ਦੇ ਵਿੱਚ ਵੀ ਕਿੱਡਾ ਜਿਗਰਾ ਗੁਰੂ ਕੇ ਪੰਥ ਖਾਲਸੇ ਦਾ ਹੈ ਕਿ ਗੁਰੂ ਕਾ ਪੰਥ ਖਾਲਸਾ, ਕਿਉਂਕਿ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਨਾ, ਉਹਦਾ ਮਨਾਂ ਦੇ ਵਿੱਚ ਇਤਨਾ ਜ਼ਿਆਦਾ ਰੋਸ ਹੈ, ਇਤਨਾ ਜ਼ਿਆਦਾ ਰੋਸ ਹੈ ਕਿ ਗੁਰੂ ਕਾ ਪੰਥ ਖਾਲਸਾ ਹੁਣ ਰੁਕਣ ਦਾ ਨਾਮ ਨਹੀਂ ਲੈਂਦਾ। ਬਸ ਉੱਥੇ ਤੇਗਾਂ ਚਲਾ ਕਰਕੇ, ਗੋਲੀਆਂ ਚਲਾ ਕਰਕੇ, ਤੋਪਾਂ ਚਲਾ ਕਰਕੇ ਇਹਨਾਂ ਵੈਰੀਆਂ ਦੇ ਆਹੂ ਲਾ ਰਿਹਾ ਹੈ, ਤੇ ਕਹਿੰਦੇ ਹੈ ਕਿ ਬਹੁਤ ਜ਼ਿਆਦਾ ਮਾਸ ਜਿਹੜਾ ਹੈ ਨਾ ਇਹ ਜਿਹੜੇ ਸ਼ਿਕਾਰੀ ਕੁੱਤੇ ਹੈ ਇਹ ਵੀ ਖਾ ਰਹੇ ਨੇ, ਤੇ ਲਹੂ ਪੀ ਰਹੇ ਹਨ। ਤੇ ਕਹਿੰਦੇ ਜਿਹੜੇ ਕਾਇਰ ਲੋਕ ਸਨ ਨਾ ਉਹਨਾਂ ਦੇ ਵਾਸਤੇ ਤੇ ਸਮਾਂ ਬੜਾ ਭਿਅੰਕਰ ਬਣਿਆ ਹੋਇਆ ਹੈ। ਜਿਹੜੇ ਜਦੋਂ ਜੰਗ ਦਾ ਸਮਾਂ ਬਣਦਾ ਹੈ ਨਾ, ਵੇਖਿਓ ਕਦੀ ਵੀ ਜਦੋਂ ਕਿਤੇ ਖਬਰ ਆ ਜਾਵੇ ਵੀ ਲੜਾਈ ਲੱਗਣ ਵਾਲੀ ਹੈ, ਤੇ ਕਾਇਰ ਲੋਕ ਬਹੁਤ ਜ਼ਿਆਦਾ ਡਰਨਾ ਕਰਦੇ ਨੇ। ਇਹ ਸੂਰਮੇ ਹੀ ਹੁੰਦੇ ਨੇ, ਗੁਰੂ ਕੀ ਬਾਣੀ ਦਾ ਪ੍ਰਤੱਖ ਫੁਰਮਾਨ ਹੈ ਵੀ ਰਣ ਦੇਖ ਸੂਰੇ ਚਿੱਤ ਉਲਾਸ। ਜਿਹੜੇ ਤੇ ਗੁਰੂ ਕੇ ਸੂਰਮੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਤੇ ਚਾਉ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ।

0: ਗੁਰੂ ਕੀ ਸੰਗਤ ਜੀ, ਕਿੱਥੋਂ ਤੱਕ ਅਸੀਂ ਤੁਹਾਨੂੰ ਜੰਗ ਦਾ ਵਿਸਾਲਾ ਵੱਡਾ ਵਰਣਨ ਕਰ ਕਰਕੇ ਤੇ ਦੱਸਣਾ ਕਰੀਏ? ਕਿੰਨੇ ਕੋਥੇ ਪਠਾਨ ਜਿਹੜੇ ਆ ਮਾਰ ਮਾਰ ਕੇ ਗੁਰੂ ਕੇ ਪੰਥ ਖਾਲਸੇ ਨੇ ਤੇ ਸਮਾਪਤ ਕਰ ਦਿੱਤੇ, ਭੋਗ ਪਾ ਦਿੱਤਾ। ਜਿਹੜਾ ਅੜਦਾ ਹੈ ਭਾਈ ਉਹਨੂੰ ਸਤਸੰਗੀ ਉਹ ਝਾੜ ਕੇ ਰੱਖ ਦੇਣਾ ਕਰਦੇ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਸਾਰੇ ਜੰਗ ਨੂੰ ਵੇਖ ਰਹੇ ਹਨ। ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਿਹੜਾ ਤੀਰ ਹੈ ਉਹਨੂੰ ਸਾਂਭਣਾ ਕਰਦੇ ਹੈ। ਜਿੱਧਰ ਵੇਖਦੇ ਹੈ ਵੀ ਸਾਹਮਣੇ ਵਾਲੀ ਫੌਜ ਦਾ ਜ਼ਿਆਦਾ ਜ਼ੋਰ ਪੈਂਦਾ ਹੈ, ਉਸ ਪਾਸੇ ਨੂੰ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਤੀਰ ਉਸ ਪਾਸੇ ਨੂੰ ਮੂੰਹ ਕਰਕੇ ਤੀਰਾਂ ਦਾ ਤੇ ਤੰਦੀ ਨੂੰ ਖਿੱਚਦੇ। ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਸਾਹਿਬ ਜੀ ਦੇ ਤੀਰ ਕੋਈ ਆਮ ਤੀਰ ਨਹੀਂ ਹਨ ਤੇ ਸਾਡੇ ਵੱਡੇ ਭਾਗ ਹੈ ਵੀ ਜਿਹੜਾ ਸਾਨੂੰ ਧੰਨਜੋ ਜੀ ਪ੍ਰੀਤਮ ਦੇ ਤੀਰ ਦੇ ਦਰਸ਼ਨ ਇੱਥੇ ਹੋਣਾ ਕਰਦੇ ਨੇ। ਗੱਜ ਕੇ ਆਖੋ ਸਤਨਾਮ। ਉਹ ਕੋਈ ਆਮ ਤੀਰ ਨਹੀਂ ਹੈ, ਉਹ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਦੇ ਤੀਰ ਨੇ ਤੇ ਕਰਮਾਂ ਵਾਲੇ ਨੇ ਉਹ ਹੱਥ ਜਿਨ੍ਹਾਂ ਨੂੰ ਉਸ ਤੀਰ ਦਾ ਸਪਰਸ਼ ਪ੍ਰਾਪਤ ਹੋਣਾ ਕਰਦਾ ਹੈ ਤੇ ਕਰਮਾਂ ਵਾਲੀਆਂ ਨੇ ਉਹ ਅੱਖਾਂ ਜਿਨ੍ਹਾਂ ਨੂੰ ਧੰਨਜੋ ਜੀ ਪ੍ਰੀਤਮ ਦੇ ਉਸ ਤੀਰ ਦੇ ਦਰਸ਼ਨ ਪ੍ਰਾਪਤ ਹੋਣਾ ਕਰਦੇ ਹੈ। ਇਹਨਾਂ ਅਸਥਾਨਾਂ ਤੇ ਆਉਣੇ ਆ ਸਤਸੰਗ ਜੀ, ਉਸ ਸ਼ਸਤਰਾਂ ਦੇ ਦਰਸ਼ਨ ਕਰਨਾ ਚਾਹੀਦੇ ਰੋਜ਼ ਆਰਤੀ ਆਰਤੀ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ, ਮਹਾਰਾਜਾ ਰਣਜੀਤ ਸਿੰਘ ਦੇ ਸ਼ਸਤਰਾਂ ਦੇ, ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਸਤਰ ਦੇ ਦਰਸ਼ਨ ਕਰਵਾਏ ਜਾਂਦੇ ਨੇ। ਰਹੋ ਵਿਚਾਰ ਕਹਿਣ ਤੋਂ ਭਾਵ ਪੇ ਉਹ ਤੀਰ ਧੰਨਜੋ ਜੀ ਪ੍ਰੀਤਮ ਦੇ ਪੱਥੇ ਦੇ ਤੀਰ ਜਿਹਦੇ ਦਰਸ਼ਨ ਸਾਨੂੰ ਵੀ ਪ੍ਰਾਪਤ ਹੋਣਾ ਕਰਦੇ ਆ। ਸੋ ਕਹਿੰਦੇ ਮਹਾਰਾਜ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਜਿਹੜੇ ਤੀਰ ਹੈ ਨਾ, ਉਹ ਸਤਸੰਗ ਉਹ ਬੜੀ ਕਰਾਮਾਤ ਵਾਲੇ ਨੇ, ਉਹ ਬੜੀ ਅਸੀਮ ਸ਼ਕਤੀ ਵਾਲੇ ਨੇ। ਉਹ ਜਿੱਥੇ ਜਿੱਥੇ ਵੀ ਚੱਲੇ, ਜਦੋਂ ਜਦੋਂ ਵੀ ਚੱਲੇ, ਉਹਨਾਂ ਨੇ ਇੱਕ ਵਾਰੀ ਪਰਲੋ ਲਿਆ ਕਰਕੇ ਰੱਖ ਦੇਣਾ ਕੀਤੀ ਹੈ। ਜੇ ਕਦੀ ਚਮਕੌਰ ਦੀ ਗੜੀ ਦੇ ਵਿੱਚ ਚੱਲੇ ਤੇ ਉਹਨਾਂ ਤੀਰਾਂ ਦੇ ਸਾਵੇਂ ਸਤਸੰਗੀਓ, ਸਾਢੇ ਬਾਈ ਲੱਖ ਦੀ ਵੱਡੀ ਗਿਣਤੀ ਵੀ ਜਿਹੜੀ ਆਪਣਾ ਹੌਸਲਾ ਨਹੀਂ ਧਾਰ ਸਕੀ ਤੇ ਗੁਰੂ ਕੇ ਸਿੰਘਾਂ ਨੇ ਉੱਥੇ ਸ਼ਹਾਦਤ ਪਾ ਕਰਕੇ ਤੇ ਸਹੀ ਸਲਾਮਤ ਧੰਨਜੋ ਜੀ ਪ੍ਰੀਤਮ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਆਏ ਸਨ। ਐਸੇ ਉਹ ਤੀਰ ਚੱਲੇ ਸਨ ਜਿਨ੍ਹਾਂ ਨੇ ਲੱਖਾਂ ਹੀ ਤੁਰਕਾਣਿਆਂ ਨੂੰ ਸਤਸੰਗ ਜੀ ਮੌਤ ਦੇ ਘਾਟ ਉਤਾਰ ਦੇਣਾ ਕੀਤਾ ਸੀ। ਸੋ ਉਹਨਾਂ ਤੀਰਾਂ ਨੂੰ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਤੀਰ ਹੈ ਨਾ, ਉਹਨਾਂ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਮਹਾਰਾਜ ਨੇ ਵਚਨ ਕੀਤੇ ਸਨ ਵੀ ਜਦੋਂ ਕਿਤੇ ਵੀ ਫੌਜ ਦਾ, ਵੈਰੀ ਫੌਜ ਦਾ ਵਾਧਾ ਹੋਇਆ ਜ਼ੋਰ ਵੇਖੋ ਤੇ ਉਸ ਪਾਸੇ ਨੂੰ ਇਹ ਤੀਰ ਚਲਾਉਣਾ ਕਰੋ। ਤੇ ਕਹਿੰਦੇ ਉਸ ਪਾਸੇ ਨੂੰ ਫਿਰ ਤੀਰ ਦਾ ਮੂੰਹ ਕਰਕੇ, ਭਾਵੇਂ ਕਿ ਬੜਿਆਂ ਥਾਵਾਂ ਦੇ ਉੱਪਰ ਤੀਰ ਚਲਾਉਣ ਦੀ ਵੀ ਲੋੜ ਨਹੀਂ ਪੈਂਦੀ, ਤੀਰ ਨੂੰ ਧਨੁੱਖ ਬਾਣ ਦੇ ਵਿੱਚ ਲਾ ਕਰਕੇ ਤੰਦੀ ਕੇਵਲ ਖਿੱਚਦੇ ਹੀ ਹੈ ਤੇ ਉਹਦੇ ਨਾਲ ਹੀ ਗੁਰੂ ਕਿਉਂ ਪਿਆਰ ਉਹ ਐਸਾ ਜ਼ੋਰ ਪੈਂਦਾ ਅਰਸ਼ੀ ਫੌਜਾਂ ਦਾ, ਸ਼ਹੀਦੀ ਫੌਜਾਂ ਦਾ, ਕਿ ਸਾਹਮਣੇ ਵਾਲਾ ਜਿਹੜਾ ਵੈਰੀ ਫੌਜ ਹੈ ਉਹ ਆਪਣੇ ਪੈਰ ਸੰਭਾਲ ਨਹੀਂ ਸਕਦੀ। ਇਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਹੈ ਕਿ ਉਸ ਸਮੇਂ ਫਿਰ ਜਿਹੜੇ ਪਾਸੇ ਨੂੰ ਵਾਧਾ ਜ਼ੋਰ ਵੇਖਦੇ ਹੈ ਉਸ ਸਮੇਂ ਤੀਰ ਦਾ ਮੂੰਹ ਕਰਕੇ ਤੰਦੀ ਖਿੱਚਦੇ
1: ਹੈ।
0: ਬਿਨਾਂ ਤੀਰ ਚਲਾਏ ਤੋਂ ਹੀ ਕਹਿੰਦੇ ਹੈ ਕਿ ਇਹ ਜਿਹੜੇ ਬੇਮੁਖ ਲੋਕ ਨੇ ਇਹਨਾਂ ਦਾ ਪ੍ਰਹਾਰ, ਇਹਨਾਂ ਦੇ ਉੱਪਰ ਪ੍ਰਹਾਰ ਹੁੰਦੇ ਹਨ। ਇਹ ਕਵੀ ਜੀ ਫੁਰਮਾ ਰਹੇ ਹਨ ਇਸੇ ਤਰੀਕੇ ਦੇ ਨਾਲ, ਇਸੀ ਰੀਤ ਦੁਰਗ ਜੋ ਅਰ ਜਾਏ, ਦੁਰਗ ਨਾਮ ਕਿਲੇ ਦਾ, ਕਹਿੰਦੇ ਜਿਹੜਾ ਵੀ ਕੋਈ ਕਿਲਾ ਸਾਵੇਂ ਅੜ ਜਾਣਾ ਕਰਦਾ ਸੀ, ਉਸ ਕਿਲੇ ਦੇ ਵੱਲ ਦ੍ਰਿਸ਼ਟੀ ਲਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੀਰ ਨੂੰ ਸਤਸੰਗੀਓ ਧਨੁੱਖ ਦੇ ਵਿੱਚ ਪਾ ਕਰਕੇ ਤੇ ਉਹਦੀ ਤੰਦੀ ਖਿੱਚਿਆ ਕਰਦੇ ਸਨ। ਤੇ ਕਹਿੰਦੇ ਉਹ ਕਿਲਾ ਦੀ ਕੰਧ ਫਿਰ ਟੁੱਟ ਜਾਇਆ ਕਰਦੀ ਸੀ, ਉਹ ਕਿਲਾ ਜਿਹੜਾ ਹੈ ਉਹ ਫਤਿਹ ਹੋ ਜਾਇਆ ਕਰਦਾ ਸੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਕਤੀ ਦਾ ਸਦਕਾ, ਧੰਨਜੋ ਜੀ ਪ੍ਰੀਤਮ ਦੀ ਕਰਾਮਾਤ ਦਾ ਸਦਕਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦਾ ਸਦਕਾ। ਤੇ ਕਵੀ ਜੀ ਫੁਰਮਾਨ ਕਰ ਰਹੇ ਹੈ ਕਿ ਜਿਹੜਾ ਵੀ ਲਸ਼ਕਰ ਸਾਹਮਣੇ ਅੜਦਾ ਸੀ ਉਹਦਾ ਵਿਨਾਸ਼ ਹੋ ਜਾਇਆ ਕਰਦਾ ਸੀ, ਜੇ ਜਦੋਂ ਵੀ ਕਿਤੇ ਕੋਈ ਵੀ ਸਾਹਮਣੇ ਅੜਿਆ ਕਰੇ। ਉਸ ਤੀਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੰਦੀ ਦੇ ਵਿੱਚ ਰੱਖ ਕਰਕੇ, ਧਨੁੱਖ ਬਾਣ ਦੇ ਵਿੱਚ ਰੱਖ ਕਰਕੇ ਤੇ ਤੰਦੀ ਖਿੱਚਿਆ ਕਰਦੇ ਸਨ ਤੇ ਸਾਰਿਆਂ ਦਾ ਨਾਸ ਹੋ ਜਾਇਆ ਕਰਦਾ ਸੀ। ਧੰਨਜੋ ਜੀ ਪ੍ਰੀਤਮ ਦੀਆਂ ਕਰਾਮਾਤਾਂ ਅੱਜ ਵੀ ਵਰਤਦੀਆਂ ਨੇ।

0: ਗੁਰੂ ਕਿਉਂ ਪਿਆਰੇ ਹੋ, ਜੀਵਨ ਪਵਿੱਤਰ ਚਾਹੀਦੇ ਨੇ। ਜੇ ਆਪਾਂ ਆਖੀਏ ਵੀ ਮੈਲੇ ਜੀਵਨ ਦੇ ਵਿੱਚ ਆਪਾਂ ਆਖੀਏ ਵੀ ਅਸੀਂ ਕਦੀ ਕਰਾਮਾਤ ਵੇਖੀ ਨਹੀਂ ਜਾਂ ਇਹ ਕਰਾਮਾਤ ਸਾਨੂੰ ਕਿਉਂ ਨਹੀਂ ਮਿਲਦੀ, ਇਹ ਐਵੇਂ ਨਹੀਂ ਮਿਲਦੀ। ਇਹਦੇ ਵਾਸਤੇ ਹਿਰਦੇ ਪਵਿੱਤਰ ਹੋਣੇ ਚਾਹੀਦੇ ਹੈ, ਉੱਚੇ ਸੁੱਚੇ ਆਚਰਨ ਹੋਣੇ ਚਾਹੀਦੇ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰਹਿਤ ਬਹਿਤ ਹੋਣੀ ਚਾਹੀਦੀ ਹੈ, ਅਤੇ ਜਿਨ੍ਹਾਂ ਨੇ ਰੱਖੀ ਉਹਨਾਂ ਦੇ ਤਾਂ ਵਚਨ ਹੀ ਕਰਾਮਾਤ ਨੇ ਗੁਰੂ ਕਿਉਂ ਪਿਆਰੇ। ਇਸ ਵਾਸਤੇ ਇਹ ਕਰਾਮਾਤਾਂ ਹੁੰਦੀਆਂ ਨੇ, ਪਰ ਮਿਲਦੀਆਂ ਉਹਨਾਂ ਨੂੰ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਮੈਲ ਕੱਢ ਲੈਣਾ ਕੀਤੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉੱਚੀ ਸੁੱਚੀ ਰਹਿਤ ਰੱਖੀ ਹੈ, ਉੱਚਾ ਸੁੱਚਾ ਜੀਵਨ ਰੱਖਿਆ ਹੈ, ਉਹਨਾਂ ਦੇ ਜੀਵਨ ਦੇ ਵਿੱਚ ਅੱਜ ਵੀ ਉਹਨਾਂ ਨੂੰ ਕਰਾਮਾਤਾਂ ਪ੍ਰਾਪਤ ਨੇ, ਪਰ ਦਿਖਾਉਂਦੇ ਨਹੀਂ। ਕਿਉਂਕਿ ਇਹ ਗੁਰੂ ਘਰ ਦੀ ਮਹਾਨ ਰੀਤੀ ਹੈ ਵੀ ਕਰਾਮਾਤ ਰੱਖ ਕੇ ਦਿਖਾਉਣੀ ਨਹੀਂ। ਹਾਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਖੁਦ ਬਚਨ ਕੀਤੇ ਸਨ ਵੀ ਜਦੋਂ ਵੀ ਕਿਤੇ ਲੋੜ ਪਵੇ, ਤੁਹਾਨੂੰ ਇੱਦਾਂ ਲੱਗੇ ਵੀ ਵੈਰੀ ਦੀ ਫੌਜ ਦਾ ਵਾਧਾ ਜ਼ੋਰ ਪੈ ਰਿਹਾ ਹੈ, ਉੱਥੇ ਤੁਸੀਂ ਇਹ ਤੀਰ ਵਰਤ ਸਕਦੇ ਹੋ। ਅਤੇ ਮਹਾਰਾਜ ਸਾਹਿਬ ਜੀ ਦੇ ਉਹਨਾਂ ਬਚਨਾਂ ਨੂੰ ਪਾਲਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਫਿਰ ਇਹਨਾਂ ਤੀਰਾਂ ਦੀ ਵਰਤੋਂ ਜਿਹੜਾ ਉਹ ਕਰਨਾ ਕਰਦੇ ਹੈ। ਇਸ ਤਰੀਕੇ ਦੇ ਨਾਲ ਕਵੀ ਜੀ ਫਰਮਾਉਂਦੇ ਹੈ ਭਾਈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਵੀ ਕਿਤੇ ਕੋਈ ਅੱਗੇ ਫੌਜ ਅੜਦੀ ਹੈ, ਕਿਲ੍ਹਾ ਅੜਦਾ ਹੈ, ਉਸ ਤੀਰ ਦੀ ਮਦਦ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੇ ਸਿਰ ਦੇ ਉੱਪਰ ਮੋਰਚਾ ਫਤਿਹ ਕਰ ਲੈਂਦੇ ਹਨ। ਤੇ ਕੋਈ ਵੀ ਅੱਗੇ ਠਹਿਰਨਾ ਨਹੀਂ, ਸ਼ਤਰੂਆਂ ਦਾ ਫਿਰ ਘਾਤ ਹੋ ਜਾਣਾ ਕਰਦਾ ਹੈ। ਕਹਿੰਦੇ ਸਮਾਣੇ ਸ਼ਹਿਰ ਨੂੰ ਫਿਰ ਲੁੱਟ ਕਰਕੇ ਤੇ ਤੁਰਕਾਂ ਨੂੰ ਫਿਰ ਕੁੱਟ ਕਰਕੇ ਅੱਗੇ ਜਿਹੜੇ ਬਹੁਤੇ ਬਲੀ ਪਠਾਨ ਸਨ, ਜਿਹੜੇ ਕੀ ਕਿਹਾ ਕਰਦੇ ਸਨ ਵੀ ਸਾਡੇ ਅੱਗੇ ਤੇ ਕੋਈ ਠਹਿਰ ਨਹੀਂ ਸਕਦਾ, ਜਿਹੜੇ ਇੰਨੇ ਹੰਕਾਰੀ ਸਨ ਵੀ ਜਿਹੜੇ ਦੂਜੇ ਨੂੰ ਕੋਈ ਕੁਝ ਸਮਝ ਹੀ ਨਹੀਂ ਸਨ, ਸਮਝਦੇ ਹੀ ਨਹੀਂ ਸਨ। ਕਹਿੰਦੇ ਉਹਨਾਂ ਬੜੇ ਇਹ ਬਹੁਤ ਬਲੀ ਪਠਾਨ ਸਨ ਗੁਰੂ ਕਿਉਂ ਪਿਆਰਿਓ, ਬੜੀਆਂ ਬੜੀਆਂ ਇਹਨਾਂ ਦੀਆਂ ਖੁਰਾਕਾਂ ਅਤੇ ਇਸੇ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦੇ ਕੋਲ ਪੈਸਾ ਅਤੇ ਬੜੀ ਜ਼ਿਆਦਾ ਸੱਤਾ ਦਾ ਜ਼ੋਰ ਗੁਰੂ ਕਿਉਂ ਪਿਆਰਿਓ। ਇਹ ਸਾਹਮਣੇ ਵਾਲੇ ਨੂੰ ਕੱਖ ਨਹੀਂ ਸਨ ਸਮਝਦੇ, ਪਰ ਫਿਰ ਵੀ ਵੇਖੋ ਵੀ ਗੁਰੂ ਕੇ ਖਾਲਸਾ ਜਦੋਂ ਕਿਸੇ ਪਾਸੇ ਨੂੰ ਏਕਾ ਕਰਕੇ ਤੁਰ ਪਵੇ ਨਾ, ਫਿਰ ਕੀ ਅੱਗੇ ਅੜ ਸਕਦਾ ਹੈ ਗੁਰੂ ਕੇ ਪਿਆਰਿਓ? ਅੱਗੇ ਕੁਝ ਵੀ ਨਹੀਂ ਅੜ ਸਕਦੇ, ਇਹ ਇਤਿਹਾਸ ਗਵਾਹ ਹੈ। ਸੋ ਕਹਿੰਦੇ ਜਿਹੜੇ ਬਹੁਤ ਬਹੁਤ ਜ਼ੋਰ ਵਾਲੇ ਬੜੇ ਬਲ ਵਾਲੇ ਪਠਾਨ ਲੋਕ ਸਨ ਨਾ, ਉਹਨਾਂ ਨੂੰ ਵੀ ਗੁਰੂ ਕੇ ਪੰਥ ਖਾਲਸੇ ਨੇ ਹਾਨਾ ਉਹਨਾਂ ਦੀ ਹਾਨੀ ਕਰ ਦਿੱਤੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਕੀਤਾ ਹੈ। ਗੁਰੂ ਕਾ ਪੰਥ ਖਾਲਸਾ ਜਦੋਂ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕਰਕੇ ਤੁਰ ਪਵੇ ਨਾ, ਤਾਂ ਉਦੋਂ ਸਤਸੰਗੀਓ ਸੀਮਤ ਜੇ ਕੱਦ ਵਾਲੇ, 5 ਫੁੱਟ ਦੇ ਕੱਦ ਵਾਲੇ ਭਾਈ ਬਚਿੱਤਰ ਸਿੰਘ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਨ, ਬਾਬਾ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ, ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਸਨ ਬਾਬਾ ਬਚਿੱਤਰ ਸਿੰਘ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਸਨ ਭਾਈ ਸਾਹਿਬ ਭਾਈ ਉਦੇ ਸਿੰਘ ਜੀ, ਇਹਨਾਂ ਦੇ ਪਰਿਵਾਰ ਦੇ ਵਿੱਚੋਂ ਅਨੈਕ ਸਿੰਘ, ਅਨੋਖ ਸਿੰਘ, 60 ਦੇ ਕਰੀਬ ਜਿਹੜੇ ਮੈਂਬਰ ਸਨ ਨਾ ਗੁਰੂ ਕਿਉਂ ਪਿਆਰਿਓ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਸਨ। ਅਤੇ ਆਪ ਜੀ ਵੇਖੋ ਵੀ ਗੁਰੂ ਕਾ ਪੰਥ ਖਾਲਸਾ ਇਵੇਂ ਦਾ ਹੈ, ਜਦੋਂ ਮਹਾਰਾਜ ਨੇ ਥਾਪੜਾ ਦੇ ਕਰਕੇ ਤੋਰਿਆ ਅਤੇ ਏਡਾ ਵੱਡਾ ਹਾਥੀ, ਉਹਨੂੰ ਵੀ ਸਤਸੰਗ ਜਦੋਂ ਨਾਗਨੀ ਵਰਸ਼ਾ ਮਾਰ ਕਰਕੇ 7 ਤਵੇ ਚੀਰਦੀ ਹੋਈ, ਉਹ ਨਾਗਨੀ ਉਸ ਹਾਥੀ ਦੇ ਮੱਥੇ ਵਿੱਚ ਵੱਜੀ ਅਤੇ ਹਾਥੀ ਚਿੰਗਾੜਾ ਮਾਰਦਾ ਪਛਾਣ ਨੂੰ ਮੁੜਿਆ, ਅਤੇ ਗੁਰੂ ਕਾ ਜਿਹੜਾ ਸਿੰਘ ਹੈ ਉਹ ਜਕਾਰੇ ਲਾਉਂਦਾ ਗੁਰੂ ਸਾਹਿਬ ਦੇ ਕੋਲ ਆ ਜਾਣਾ ਕੀਤਾ। ਕਹਿਣ ਤੋਂ ਭਾਵ ਜਦੋਂ ਥਾਪੜਾ ਲੈ ਕਰਕੇ ਗੁਰੂ ਕਾ ਪੰਥ ਖਾਲਸਾ ਕਿਸੇ ਪਾਸੇ ਤੁਰ ਪੈਂਦਾ ਹੈ ਨਾ, ਉਦੋਂ ਕੀ ਵੱਡੇ ਵੱਡੇ ਲਾਮ ਲਸ਼ਕਰ। ਅੱਜ ਕੱਲ੍ਹ ਇਹ ਬੇਨਤੀ ਤਾਂ ਕੀਤੀ ਹੈ ਕਿਉਂਕਿ ਇਤਿਹਾਸ ਸੁਣਦੇ ਹਾਂ, ਇਹ ਗੱਲ ਬੜੀ ਚੱਲਦੀ ਹੈ ਨਾ ਵੀ ਗਿਣਤੀ ਬੜੀ ਥੋੜ੍ਹੀ ਹੈ, ਗਿਣਤੀ ਘੱਟ ਹੈ ਜੀ, ਕਿਵੇਂ ਜੰਗ ਕੀਤੇ ਜਾਵਾਂਗੇ? ਬਾਬਾ ਬੰਦਾ ਸਿੰਘ ਬਹਾਦਰ ਜਦੋਂ ਜੰਗ ਨੂੰ ਚੜ੍ਹੇ ਨਾ, ਜਿਹਨੂੰ ਕੱਖ ਨਹੀਂ ਲੱਭਾ ਉਹ ਪੁਰਾਣੀ ਲੈ ਕੇ, ਉਹ ਸੋਟੀ ਲੈ ਕਰਕੇ, ਉਹ ਸੋਟੀ ਨੂੰ ਹੀ ਹਥਿਆਰ ਬਣਾ ਕਰਕੇ ਕਹਿੰਦੇ ਇਹਨਾਂ ਤੁਰਕਾਂ ਨੂੰ ਛੱਡਣਾ ਨਹੀਂ ਹੈ, ਇਹਨਾਂ ਤੁਰਕਾਂ ਨੂੰ ਮਾਰ ਸੁੱਟਣਾ, ਇਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਕਰਵਾਈਆਂ ਨੇ, ਸਾਰੇ ਤੁਰਕਾਣੇ ਦਾ ਨਾਸ਼ ਕਰ ਦਿੱਤਾ। ਕਿਸਾਨ ਜਿਹੜੇ ਖੇਤੀ ਕਰਨ ਵਾਲੇ ਸਨ ਉਹਨਾਂ ਨੂੰ ਹੋਰ ਕੋਈ ਹਥਿਆਰ ਨਹੀਂ ਲੱਭਾ, ਜਿਹੜੀ ਦਾਤਰੀ ਦੇ ਨਾਲ ਪੱਠੇ ਵਾਢੇ ਦੇ ਸਨ ਉਹ ਦਾਤਰੀਆਂ ਨੂੰ ਹੀ ਹਥਿਆਰ ਬਣਾ ਲਿੱਤਾ, ਜਿਨ੍ਹਾਂ ਜਿਹੜੇ ਸੰਦਾਂ ਦੇ ਨਾਲ ਖੇਤੀਬਾੜੀ ਕਰਿਆ ਕਰਦੇ ਸਨ ਉਹਨਾਂ ਸੰਦਾਂ ਨੂੰ ਹੀ ਹਥਿਆਰ ਬਣਾ ਕੇ ਤੁਰ ਪਏ। ਇਹ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋ ਜਾਂਦਾ ਹੈ ਨਾ, ਉਦੋਂ ਗੁਰੂ ਕਾ ਪੰਥ ਖਾਲਸਾ ਫਿਰ ਪ੍ਰਾਣੀਆਂ ਨੂੰ ਸੋਟੀਆਂ ਨੂੰ ਵੀ ਹਥਿਆਰ ਬਣ ਕੇ ਬਣਾ ਕਰਕੇ ਕੁੱਤਕਿਆਂ ਨੂੰ ਹਥਿਆਰ ਬਣਾ ਕਰਕੇ ਤੇ ਸਤਸੰਗ ਉਹ ਵੈਰੀ ਦਾ ਨਾਸ ਕਰ ਦਿੰਦਾ ਹੈ। ਤੇ ਜੇ ਕੁਛ ਨਾ ਲੱਭੇ ਫਿਰ ਗੁਰੂ ਕੇ ਪੰਥ ਖਾਲਸੇ ਦੇ ਹਾਥੀ ਹਥਿਆਰ ਬਣ ਜਾਣਾ ਕਰਦੇ ਨੇ ਇਸ ਵਾਸਤੇ। ਪਰ ਇਹ ਹੁੰਦਾ ਉਦੋਂ ਹੈ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋਵੇ, ਉਦੋਂ ਨਹੀਂ ਹੁੰਦਾ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਨਾ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਲੈ ਕਰਕੇ ਤੁਰੇ ਤੇ ਜਿਹੜੇ ਬਲੀ ਪਠਾਨ ਲੋਕ ਸਨ ਇਹਨਾਂ ਨੂੰ ਮਾਰ ਦੇਣਾ ਕੀਤਾ।
1: ਤੁਰਕਾਨੀ ਬਹੁ ਗਹਿ ਗਹਿਆਨੀ
0: ਤੇ ਕਹਿੰਦੇ ਤੁਰਕਾਨੀ ਫਿਰ ਜਿਹੜੀਆਂ ਜਦੋਂ ਗੁਰੂ ਕਾ ਪੰਥ ਖਾਲਸਾ ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਪੰਥ ਖਾਲਸਾ ਜੰਗ ਕਰਦਾ ਹੈ ਤੇ ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਇਹਨਾਂ ਨੂੰ ਪਕੜ ਪਕੜ ਕੇ ਇੱਕ ਥਾਂ ਦੇ ਉੱਪਰ ਲਿਆਂਦਾ ਗਿਆ।
1: ਨੀਚਨ ਭੋਗੀ ਰਾਖਨ ਠਾਨੀ
0: ਤੇ ਕਹਿੰਦੇ ਹੈ ਕਿ ਜਿਹੜੀ ਨੀਚ ਹਰਕਤ ਹੈ ਨਾ, ਨੀਚ ਨਾ ਭੋਗੀ, ਇਹ ਨਹੀਂ ਕਰਦਾ ਗੁਰੂ ਕਾ ਪੰਥ ਖਾਲਸਾ। ਕਹਿੰਦੇ ਨਾ ਤੇ ਉਹਨਾਂ ਦਾ ਭੋਗ ਕਰਨਾ ਕੀਤਾ ਤੇ ਨਾ ਉਹਨਾਂ ਨੂੰ ਪਕੜਨਾ ਕੀਤਾ ਤੇ ਨਾ ਉਹਨਾਂ ਨੂੰ ਰੱਖਣਾ ਕੀਤਾ। ਪਰ ਜਿਹੜੇ ਨੀਚ ਲੋਕ ਸਨ ਜਿਨ੍ਹਾਂ ਨੂੰ ਇਹਨਾਂ ਨੇ ਗੁਲਾਮ ਕੀਤਾ ਸੀ, ਉਹਨਾਂ ਨੇ ਫਿਰ ਉਹਨਾਂ ਘਰ ਵਾਲੀ ਜਦੋਂ ਗੁਰੂ ਕਾ ਪੰਥ ਖਾਲਸਾ ਅੱਗੇ ਚਲਾ ਗਿਆ ਤੇ ਉਹਨਾਂ ਨੇ ਫਿਰ ਆਮ ਲੋਕਾਂ ਨੇ ਉਹਨਾਂ ਪਠਾਣਾ ਦੀਆਂ ਘਰ ਵਾਲੀਆਂ ਨੂੰ ਪਕੜ ਲੈਣਾ ਕੀਤਾ। ਕਹਿੰਦੇ ਗੁਰੂ ਕਾ ਪੰਥ ਖਾਲਸਾ ਫਿਰ ਪਸਰਿਓ ਦਲ ਲੁੱਟਿਓ ਸਭ ਦੇਸ਼, ਸਾਰਾ ਜਿਹੜਾ ਇਲਾਕਾ ਹੈ ਉਹਨੂੰ ਲੁੱਟ ਲੈਣਾ ਕੀਤਾ ਤੇ ਗਰੀਬਾਂ ਦੇ ਵਿੱਚ ਵਰਤਾ ਦਿੱਤਾ। ਗੁਰੂ ਕੇ ਪੰਥ ਖਾਲਸੇ ਦਾ ਸੁਭਾਅ ਬੜਾ ਵੱਡਾ ਹੈ ਗੁਰੂ ਕਿਉਂ ਪਿਆਰਿਓ, ਇੱਥੇ ਇਹੋ ਹੀ ਸਤਸੰਗੀ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਮਤ ਸਮਝਣਾ ਵੀ ਖਾਲਸਾ ਇੱਥੇ ਲੁੱਟ ਕਰ ਰਿਹਾ ਤੇ ਕੋਈ ਚੋਰੀ ਨਹੀਂ, ਇਹ ਉਹੀ ਪੈਸਾ ਹੈ ਜਿਹੜਾ ਲੋਕਾਂ ਦੇ ਕੋਲੋਂ ਲੁੱਟ ਲੁੱਟ ਕੇ ਇਹਨਾਂ ਤੁਰਕਾਂ ਨੇ ਇਹਨਾਂ ਪਠਾਣਾ ਨੇ ਇਕੱਠਾ ਕੀਤਾ ਸੀ। ਤੇ ਗੁਰੂ ਕਾ ਪੰਥ ਖਾਲਸਾ ਕੋਈ ਪੈਸੇ ਦਾ ਕੋਈ ਮਾਇਆ ਦਾ ਲਾਲਚੀ ਨਹੀਂ ਹੈ, ਉਹਨਾਂ ਦੇ ਕੋਲੋਂ ਲੁੱਟ ਕਰਕੇ ਤੇ ਗਰੀਬਾਂ ਦੇ ਵਿੱਚ ਵਰਤਾ ਦਿੰਦਾ ਹੈ। ਗੁਰੂ ਕਾ ਪੰਥ ਖਾਲਸਾ ਗੁਰੂ ਘਰਾਂ ਦੀ ਕਾਰ ਸੇਵਾ ਦੇ ਉੱਪਰ ਲਾ ਦੇਣਾ ਕਰਦਾ ਹੈ, ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰਾ ਦੇਣਾ ਕਰਦਾ ਹੈ, ਰੋਗੀਆਂ ਦੇ ਇਲਾਜ ਕਰਾਇਆ ਕਰਦਾ ਹੈ। ਇਸ ਮਾਇਆ ਦੇ ਨਾਲ ਗੁਰੂ ਕਾ ਪੰਥ ਖਾਲਸਾ ਜਿੰਨੇ ਵੀ ਸ਼ੁਭ ਕਾਰਜ ਕੀਤੇ ਜਾ ਸਕਦੇ ਹੈ ਉਹ ਸਾਰੇ ਕਰਨਾ ਕਰਦਾ ਹੈ ਗੁਰੂ ਕਿਉਂ ਪਿਆਰਿਓ। ਇਸ ਵਾਸਤੇ ਕਹਿੰਦੇ ਹੈ ਪਸਰਿਓ ਦਲ ਲੁੱਟਿਓ ਸਭ ਦੇਸ਼, ਕਹਿੰਦੇ ਲੁੱਟ ਪੁੱਟ ਕਰਕੇ, ਕਹਿੰਦੇ ਏਦਾਂ ਇਸ ਮਾਇਆ ਨੂੰ ਗੁਰੂ ਕਾ ਪੰਥ ਖਾਲਸਾ ਜਿਹੜਾ ਹੈ ਉਹ ਸਫਲਾ ਕਰ ਰਿਹਾ ਹੈ।
1: ਜੰਗਲ ਪਰ ਵਿਸ਼ੇਸ਼,
0: ਇਹ ਜਿਹੜਾ ਜੰਗਲ ਦਾ ਇਲਾਕਾ ਹੈ, ਜਿਹੜਾ ਪੁਆਲ ਦਾ ਇਲਾਕਾ ਹੈ, ਇਹ ਸਾਰੇ ਨੂੰ ਲੁੱਟ ਕਰਕੇ ਵਿਸ਼ੇਸ਼ ਤੌਰ ਦੇ ਉੱਪਰ ਸਾਰੇ ਪੁਆਧ ਦੇ ਇਲਾਕੇ ਨੂੰ, ਜਿਹੜਾ ਅੰਬਾਲੇ ਦੇ ਲਾਗੇ ਲਾਗੇ ਜਿਹੜਾ ਪੁਆਧ ਦਾ ਇਲਾਕਾ ਪੈਣਾ ਕਰਦਾ ਹੈ, ਇਹਨੂੰ ਲੁੱਟ ਕਰਕੇ ਤੇ ਉਜਾੜ ਦੇਣਾ ਕੀਤਾ।

ਸਿੰਘ ਬਹਾਦਰ ਗੁਰੂ ਸਾਹਿਬ ਜੀ ਤੋਂ ਥਾਪੜੇ ਲੈ ਕਰਕੇ ਆ ਗਏ ਹਨ। ਆ ਜਿਹੜਾ ਸੁਨਾਮ ਸ਼ਹਿਰ ਸੀ ਉਹਨੂੰ ਗੁਰੂ ਕੇ ਪੰਥ ਖਾਲਸੇ ਨੇ ਕੁਝ ਨਹੀਂ ਕੀਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਬਚਨ ਕੀਤੇ ਸਨ ਵੀ ਸੁਨਾਮ ਸ਼ਹਿਰ ਨੂੰ ਕੁਝ ਨਹੀਂ ਕਹਿਣਾ, ਕਿਉਂ ਨਹੀਂ ਕੁਝ ਕਹਿਣਾ, ਕਿਉਂਕਿ ਉੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਭਾਈ ਮੂਲਾ ਜੀ ਜਿਹੜੇ ਨੇ ਉਹ ਰਹਿੰਦੇ ਸਨ, ਉਹਨਾਂ ਦੀ ਅੰਸ ਬੰਸ ਰਹਿੰਦੀ ਸੀ। ਇਸ ਵਾਸਤੇ ਮਹਾਰਾਜ ਨੇ ਕਿਹਾ ਭਾਈ ਸੁਨਾਮ ਸ਼ਹਿਰ ਨੂੰ ਤੁਸਾਂ ਨੇ ਕੁਝ ਵੀ ਨਹੀਂ ਕਹਿਣਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਨਾਮ ਨੂੰ ਕੁਝ ਵੀ ਨਹੀਂ ਕਹਿਣਾ ਕੀਤਾ, ਭਾਵ ਕਿ ਉਹਦਾ ਕੁਛ ਵਿਗਾੜਿਆ ਨਹੀਂ, ਉੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਜੰਗ ਨਹੀਂ ਮਚਾਇਆ। ਕਹਿੰਦੇ ਦੇਸ਼ ਵਿਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਜਥੇ ਸਨ, ਜਦੋਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਇਹ ਖਬਰ ਮਿਲੀ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਹਜ਼ੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬਖਸ਼ਿਸ਼ਾਂ ਲੈ ਕਰਕੇ ਥਾਪੜਾ ਲੈ ਕਰਕੇ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਨੇ। ਉਹ ਸਤਸੰਗ ਜਦੋਂ ਜਦੋਂ ਜਿੱਦਾਂ ਜਿੱਦਾਂ ਸੁਣਦੇ ਆ ਨਾ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਰਾ ਦਿੱਤੀ ਅਤੇ ਵਜ਼ੀਰ ਖਾਨ ਨੇ ਬੰਦੇ ਭੇਜ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਹਮਲਾ ਕਰਵਾਉਣਾ ਚਾਹਿਆ, ਅਤੇ ਕਹਿੰਦੇ ਆ ਕਿ ਸਿੰਘਾਂ ਨੂੰ ਕਚੀਚੀਆਂ ਚੜ੍ਹਦੀਆਂ ਨੇ, ਬੜਾ ਵੀਰ ਦਾ ਸੌਣਾ ਕਰਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੱਖਾਂ ਦਾ ਬੜਾ ਹੀ ਪ੍ਰੇਮ, ਗੁਰੂ ਕੇ ਪਿਆਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਜਾਨ ਤਲੀ ਦੇ ਹੀ ਰੱਖਿਆ ਕਰਦੇ ਸਨ ਗੁਰੂ ਦੇ ਸਿੱਖ। ਇਸ ਵਾਸਤੇ ਉਸ ਵੀਰ ਰਸ ਨੂੰ ਧਾਰਨ ਕਰਕੇ ਨਾ ਜਿਹਨੂੰ ਜਿਹਨੂੰ ਵੀ ਗੱਲ ਦਾ ਪਤਾ ਲੱਗਦਾ ਹੈ ਉਹ ਆ ਆ ਕੇ ਆਪਣੇ ਘਰਾਂ ਨੂੰ ਛੱਡ ਕੇ ਜਦੋਂ ਸਤਸੰਗ ਧਰਮ ਯੁੱਧ ਦਾ ਸਮਾਂ ਬਣਦਾ ਹੈ ਨਾ ਇਹ ਬਚਨ ਚੇਤੇ ਰੱਖਿਓ। ਕਈਆਂ ਨੂੰ ਇੱਦਾਂ ਲੱਗਦਾ ਹੈ ਜਾਂ ਆਮ ਤੌਰ 'ਤੇ ਗੱਲ ਕਹੀ ਜਾਂਦੀ ਹੈ ਸੁਣੀ ਜਾਂਦੀ ਹੈ ਵੀ ਫੌਜ ਕਿੱਥੇ ਹੈ ਗੁਰੂ ਕੇ ਪੰਥ ਖਾਲਸੇ ਦੀ, ਜਦੋਂ ਧਰਮ ਯੁੱਧ ਦਾ ਸਮਾਂ ਬਣਦਾ ਹੈ ਨਾ ਤਾਂ ਗੁਰੂ ਕੇ ਗ੍ਰਿਸਤੀ ਸਿੱਖ ਵੀ ਜਿਹੜੇ ਹੈ ਇਹ ਹਥਿਆਰ ਲੈ ਕਰਕੇ ਅਤੇ ਘਰਾਂ ਨੂੰ ਛੱਡ ਛੱਡ ਕੇ ਅਤੇ ਗੁਰੂ ਕੇ ਪੰਥ ਖਾਲਸੇ ਦੇ ਵਾਸਤੇ ਜੰਗ ਕਰਨ ਵਾਸਤੇ ਆ ਜਾਂਦੇ ਹੈ। ਇਹ ਜਿਤਨਾ ਗੁਰੂ ਕਾ ਪੰਥ ਹੈ ਨਾ ਇਹ ਸਾਰੇ ਦਾ ਸਾਰਾ ਪੰਥ ਹੀ ਗੁਰੂ ਕੀ ਫੌਜ ਹੈ, ਗੱਜ ਕੇ ਆਖੋ ਸਤਨਾਮ। ਹੁਣ ਸਾਨੂੰ ਇੱਦਾਂ ਭਰੋਸਾ ਕਰਨ ਦੇ ਵਿੱਚ ਔਖਾ ਲੱਗਦਾ ਹੋਵੇਗਾ ਵੀ ਇੱਦਾਂ ਕਿਵੇਂ ਹੋਵੇਗਾ, ਪਰ ਜਦੋਂ ਧਰਮ ਯੁੱਧ ਬਣਦਾ ਹੈ ਨਾ ਉਦੋਂ ਗੁਰੂ ਪੰਥ ਖਾਲਸੇ ਦਾ ਬੱਚਾ ਬੱਚਾ ਤੇ ਸਤਸੰਗੀ ਜਿਤਨੇ ਵੀ ਸਿੱਖ ਨੇ ਸਿੰਘ ਨੇ ਮਾਈ ਭਾਈ ਨੇ ਇਹ ਸਾਰੇ ਫਿਰ ਰੌਦਰ ਰੂਪ ਧਾਰਨ ਕਰ ਲੈਣਾ ਕਰਦੇ, ਸਾਰਿਆਂ ਦੇ ਵਿੱਚ ਫਿਰ ਧਰਮ ਦੇ ਪ੍ਰਤੀ ਸਤਸੰਗੀ ਪ੍ਰੇਮ ਜਾਗ ਪੈਂਦਾ ਹੈ ਤੇ ਸਾਰੇ ਹੀ ਮਹਾਰਾਜ ਸਾਹਿਬ ਦੇ ਬਚਨ ਆਉਂਦੇ ਹੈ ਨਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਦੋਂ ਫਿਰ ਸਾਰੇ ਹੀ ਉਸ ਧਰਮ ਯੁੱਧ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਤਿਆਰ ਹੋ ਜਾਣਾ ਕਰਦੇ ਨੇ। ਆਮ ਸਿੱਖ ਆਮ ਕਿਹਨਾਂ ਨੂੰ ਕਹਿ ਰਿਹਾ, ਜਿਹੜੇ ਘਰਾਂ ਦੇ ਰੇ ਵਿੱਚ ਰਹਿਣ ਵਾਲੇ ਗ੍ਰਿਸਤੀ ਸਿੱਖ ਆਮ ਸਿੱਖ ਨੇ ਉਹ ਵੀ ਫਿਰ ਗੁਰੂ ਪੰਥ ਖਾਲਸੇ ਦੀ ਫੌਜ ਦਾ ਰੂਪ ਧਾਰਨ ਕਰ ਜਾਂਦੇ ਨੇ ਜਦੋਂ ਗੁਰੂ ਸਾਹਿਬ ਜੀ ਦੀ ਕਲਾ ਵਰਤ ਜਾਣਾ ਕਰ। ਸੋ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਕਹਿੰਦੇ ਜਿਹਨੂੰ ਜਿਹਨੂੰ ਵੀ ਖਬਰ ਮਿਲਣਾ ਕਰਦੀ ਹੈ ਨਾ ਉਹ ਭੱਜਾ ਹੀ ਆਉਂਦਾ ਹੈ ਆਪਣੇ ਘਰ ਛੱਡ ਕੇ, ਉਹ ਮਾਈ ਕੀ ਕੋਈ ਭਾਈ ਕੀ ਕੋਈ ਬੱਚੇ ਸਤਸੰਗੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਆ ਕਰਕੇ ਸਿੱਖ ਪੰਥ ਦੀ ਫੌਜ ਦੇ ਵਿੱਚ ਆ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਗੁਰੂ ਕਿਉਂ ਪਾ ਰਹੇ ਹੋ, ਜਦੋਂ ਪਤਾ ਲੱਗਦਾ ਵੀ ਸਾਡਾ ਆਗੂ ਆ ਗਿਆ ਉਹ ਸਭ ਕੁਛ ਛੱਡ ਕਰਕੇ ਸਤਸੰਗੀ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਜਾਣਾ ਕਰਦੇ ਨੇ। ਜਿਵੇਂ ਗਿਣਤੀ ਵਧੇਗੀ ਗੁਰੂ ਕੇ ਪੰਥ ਖਾਲਸੇ ਦੀ ਫੌਜ ਦੀ ਅੱਗੇ ਗਹਿ ਗੱਜ ਦੇ ਜੰਗ ਹੋਣਗੇ। ਇਹ ਪਾਵਨ ਪਵਿੱਤਰ ਕਥਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਨਾ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਾਨੂੰ ਧੰਨ ਝੋਜੀ ਪ੍ਰੀਤਮ ਦੇ ਸਤਿਯੁਗੀ ਤਪ ਸਥਾਨ ਦੇ ਇਸ ਪਾਵਨ ਪਵਿੱਤਰ ਹਜ਼ੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਕਰਾਉਣਾ ਕੀਤੇ ਹੈ, ਆਪਣੇ ਸੱਚਖੰਡ ਦੇ ਵਿੱਚ ਬਾ ਕਰਕੇ ਕਥਾ ਸਰਵਣ ਕਰਾਉਣਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਮਿਹਰਾਮਤ ਕਰਨ, ਪੜੀਆਂ ਅਤੇ ਸੁਣੀਆਂ ਵਿਚਾਰਾਂ ਸਾਡੇ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚ ਜਾਣ ਅਤੇ ਅਸੀਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਤੁਹਾਡੀ ਸਿੱਖੀ ਦੇ ਨਾਲ ਤੁਹਾਡੀ ਬਾਣੀ ਦੇ ਨਾਲ ਤੁਹਾਡੀ ਸੇਵਾ ਦੇ ਨਾਲ ਤੁਹਾਡੇ ਪੰਥ ਦੇ ਨਾਲ ਸਾਡਾ ਅਟੁੱਟ ਅਡਿੱਗ ਅਤੇ ਅਟਲ ਪ੍ਰੇਮ ਪੈ ਜਾਣਾ ਕਰੇ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਇੱਕ ਵਾਰੀ ਫੇਰ ਕੋਟਾਨ ਕੋਟ ਪ੍ਰਣਾਮ ਹੈ, ਪ੍ਰਣਾਮ ਸ਼ਹੀਦਾਂ ਨੂੰ,
ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਆਪਣਾ ਬੰਦ ਬੰਦ ਕਟਵਾ ਕੇ ਵੀ ਜਿਨ੍ਹਾਂ ਨੇ ਬਾਣੀ ਨਹੀਂ ਵਿਸਾਰੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਮਿਹਰਾਮਤ ਕਰਨ ਬੇਅੰਤ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਾਂਹ ਵਾਸਤੇ ਸੁਮਤ ਬਖਸ਼ਣੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਸੰਤ ਬਾਬਾ ਕੁਲਵੰਤ ਸਿੰਘ ਜੀ ਦਾ ਧੰਨਵਾਦ ਸੰਤ ਬਾਬਾ ਰਾਮ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਉਣਾ ਕੀਤੇ ਹੈ ਲੇਖਾ ਕਥਾ ਹੈ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲੈ।

ਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਸਤਿਯੁਗੀ ਤਪ ਸਥਾਨ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ, ਸੰਧਿਆ ਦੇ ਦੀਵਾਨਾਂ ਅੰਦਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ। ਪਾਵਨ ਪਵਿੱਤਰ ਕਥਾ ਵਿਚਾਰਾਂ ਕਰਦਿਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਗਾਂ ਵਾਸਤੇ ਸਮਤ ਬਖਸ਼ਣੀ, ਪੜੀਆਂ ਸੁਣੀਆਂ ਵਿਚਾਰਾਂ ਸੰਗਤਾਂ ਦੇ ਹਿਰਦਿਆਂ ਤੱਕ ਪਹੁੰਚਾਉਣੀਆਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ। ਉਹ ਕਥਾ ਦੇ ਮਾਣੇ ਅੰਦਰ ਸੰਗਤਾਂ ਨੇ ਬੇਅੰਤ ਮਾਇਆ ਭੇਟਾਵਾਂ ਕੀਤੀਆਂ, ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣਾ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਮਾਇਆ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਚਨਾ ਦਿਰ ਦਿਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡਾ ਡੀਠਾ ਹੋਏ ਕੀ।

ਹੀਰਾ ਕੋਈ ਨ ਜਾਣੈ ਤੇਰਾ ਖੇਤਾ ਕੇ ਵਡਸ਼ੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨਾ ਨ ਪਾਈਆ ਕਰਮ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ

ਚਲੀ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨ ਹੋਵੈ ਸੋਗ ਦਿੰਦਾ ਰਹੈ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ

ਰਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਸ ਹਮ ਕੀ ਰੇ ਕਰਮ ਸਤਿਗੁਰ

ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵ

ਨਾਨਕ ਤਿੰਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨ

ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕਜ ਮੋਹੋ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਚੇਤਸ ਮੂੜ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ, ਦੁਦਿਵਾਨ ਸੌ ਦਵਰ ਕਰ ਕਾਟ ਦਿਓ ਅਸ ਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ।

ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮਹਿਲਹੁ ਉਬਾਰੇ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭੈ ਰਨ ਕਉ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਤੁਝ ਜੂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਧ।

ਸ਼੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨਾ ਸਿਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀ

0: 세리자이바 마라자라니 침지셰레 벤자
1: 바

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਗੁਰੂ ਮਹਾਰਾਜ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ।

ਜਿਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣੋ ਲੋਕ ਸਭਾਇਆ। ਸਤਿਗੁਰ ਮਿਲਿਆ ਜਿਤ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਸੇਵਕੀਤੀ ਸੰਤੋਖੀ ਜਿਨੀ ਸਤੋ ਸਤਿ ਆਇਆ ਉਹਨੇ ਮੰਦਾ ਪੈਰ ਰੱਖਿਓ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਹੀ ਅਗਲਾ ਨਿਤ ਦੇ।

ਜਿਸ ਤੂੰ ਦੇ ਤਿਸ ਮੈਂ ਸਸਤਾ ਤਰੀ ਸਚ ਕਮਾਇਆ। ਸਤਿਗੁਰ ਮਿਲਿਐ ਸਚ ਪਾਇਆ, ਜਿਨ ਕਹਿ ਹਿਰਦੈ ਸਚ ਵਸਾਇਆ। ਮੂਰਖ ਸਚ ਨਾ ਜਾਣਣੀ, ਮਨਮੁਖੀ ਜਨਮ ਗਵਾਇਆ।

ਪੌੜੀ ਛਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵਡਾਵੜ ਮੇਜ ਨੀ ਸਿਰੇ ਸਿਰ ਤੰਦੇ ਲਾਇੰਦਾ ਨਜ਼ਰ ਪੱਟੀ ਜੇਕਰੇ ਸੁਲਤਾਨਾ